ਕਿਤੇ ਵੀ ਕਾਰ ਵਿਹਾਰ ਤੇ ਜਾਣਾ ਤੇ ਪਹਿਲਾਂ ਸਤਿਗੁਰਾਂ ਕੋਲੋਂ ਆਗਿਆ ਲੈਂਦੇ ਸਨ। ਆ ਇੱਕ ਦਿਨ ਰਣਜੀਤ ਸਿੰਘ ਜੀ ਬਹੁਤ ਭਾਰੀ ਜੰਗ ਲੜਨ ਵਾਸਤੇ ਜਾ ਰਹੇ ਨੇ ਤੇ ਜਾਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਗਲ ਵਿੱਚ ਪਾ ਕੇ ਪੱਲੂ ਅਰਦਾਸ ਕਰ ਰਹੇ ਨੇ, ਸਤਿਗੁਰੂ ਮੇਰੇ ਵਿੱਚ ਕੋਈ ਸਿਆਣਪ ਨਹੀਂ, ਮੇਰੇ ਵਿੱਚ ਕੋਈ ਬਲ ਨਹੀਂ, ਤੁਸਾਂ ਬਖਸ਼ਿਸ਼ ਕਰਨੀ ਹੈ ਮੇਰੀ ਜਿੱਤ ਹੋ ਜਾਵੇ। ਤੇ ਇਤਿਹਾਸ ਵਿੱਚੋਂ ਕੀ ਸੋਝੀ ਮਿਲਦੀ ਹੈ, ਲੱਖਾਂ ਦੀ ਫੌਜ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ। ਅੱਜ ਇਸ ਮੈਦਾਨੀ ਜੰਗ ਵਿੱਚ ਰਣਜੀਤ ਸਿੰਘ ਦੀ ਜਿੱਤ ਹੋਈ ਹੈ, ਕੋਈ ਵੀ ਬੈਰੀ ਅੱਗੇ ਨਾ ਖਲੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦੀ ਬੜੀ ਸੋਭਾ ਕਰ ਰਹੇ ਨੇ, ਰਣਜੀਤ ਸਿੰਘਾ ਤੂੰ ਤੇ ਕਮਾਲ ਕਰ ਦਿੱਤੀ, ਏਡੀ ਤੇਰੇ ਵਿੱਚ ਸਿਆਣ, ਕਿੱਡੀ ਵੱਡੀ ਜੰਗ ਜਿੱਤ ਲਈ ਹੈ। ਆ ਜਦੋਂ ਹਰ ਇੱਕ ਨੇ ਸੋਭਾ ਕੀਤੀ ਤੇ ਰਣਜੀਤ ਸਿੰਘ ਦੇ ਮਨ ਵਿੱਚ ਵੀ ਮੈਲ ਆ ਗਈ ਵੀ ਸੱਚਮੁੱਚ ਹੀ ਮੈਂ ਬੜਾ ਵੱਡਾ ਯੋਧਾ, ਮੈਂ ਕਿੱਡਾ ਵੱਡਾ

ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ, ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ, ਮੈਂ ਦਿੱਤਾ ਹੈ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ ਨੇ। ਹੈ ਮਨਾ, ਕਿਉਂ ਤੇਰੇ ਮਨ ਵਿੱਚ ਮੈਲ ਆਈ? ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ ਉਹ ਕਾਣਿਆ, ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ? ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ? ਕਿਉਂ ਮੈਂ ਮੇਰੀ ਆਈ ਹੈ? ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ, ਰਣਜੀਤ ਸਿੰਘਾ ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ। ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ। ਸੋ ਸਤਸੰਗੀਓ, ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ।

ਧਨ ਦੌਲਤ ਬੜਾ ਕੋਲ ਹੈ ਪਰ ਕੋਈ ਔਲਾਦ ਨਹੀਂ। ਹਰ ਰੋਜ ਸਤਿਗੁਰਾਂ ਦੇ ਅੱਗੇ ਤਰਲੇ ਕਰਦਾ ਹੈ, ਸਤਿਗੁਰੂ ਤੂੰ ਸਭ ਦੀ ਝੋਲੀ ਭਰਦਾ ਹੈ, ਮੇਰੀ ਵੀ ਝੋਲੀ ਭਰ। ਸਤਸੰਗੀਓ, ਜੰਗ ਮੰਗਿਆਣੀ ਦੀ ਗੱਲ ਹੈ, ਪਾਕਿਸਤਾਨ ਦੀ ਇਹ ਸਾਖੀ। ਸਤਿਗੁਰਾਂ ਨੇ ਭਾਗ ਲਾਏ, ਇਹਦੇ ਘਰ ਪੁੱਤਰ ਹੋਇਆ।

ਤੇ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ। ਮੰਗਦਾ ਗੁਰਦੁਆਰਿਓਂ ਹੈ ਤੇ ਖੁਸ਼ੀਆਂ ਠੇਕਿਆਂ ਤੇ ਕਲਬਾਂ ਵਿੱਚ ਜਾ ਕੇ ਮਨਾਉਂਦਾ ਹੈ। ਆ ਪੁੱਤਰ ਹੋਇਆ ਨਾ ਗੁਰੂ ਨੂੰ ਭੁੱਲ ਗਿਆ, ਸ਼ਰਾਬਾਂ ਦੀਆਂ ਪੇਟੀਆਂ ਖੁੱਲ ਗਈਆਂ ਤੇ ਆਪਣੇ ਮਿੱਤਰਾਂ ਨੂੰ ਸ਼ਰਾਬਾਂ ਤੇ ਕਬਾਬਾਂ ਦੇ ਨਾਲ ਖੁਸ਼ ਕਰ ਰਿਹਾ ਹੈ। ਸਮਾਂ ਬੀਤਦਾ ਗਿਆ, ਪੁੱਤਰ ਵੱਡਾ ਹੋ ਗਿਆ, ਬੜੇ ਚਾਵਾਂ

ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵੜਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵੜਿਆਈਆ। ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੇ ਮਰ ਜਾਉ। ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੇ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੀਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜੰਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ।

एक ओंकार सतगुर प्रसाद सो पुरख निरंजन हर अगमा अगम अपारा

ਪ੍ਰਣਾਮ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਹਿ ਰੂਬਿਆਲੇ। ਮਨ ਏਕ ਨ ਚੇਤਸ ਮੂਢ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ। ਨਾ ਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ।

ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਹੋ ਸਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਓਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲੇਹੋ ਉਬਾਰੇ ਕਵਿਓ ਬਾਚ ਬੇਨਤੀ ਚਉਪਈ

ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜੱਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ। ਨਮਸਕਾਰ।

ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ

ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਿਕ ਮੈਂ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਸਕੈ ਨ ਕੋਈ ਏਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਪਾਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹਾ ਦਾਰਿਦ ਦੁਸ਼ਟ ਦੁਖ ਤੇ ਰਹਾ

ਮਸਤ ਸੁਭ ਮਸਤ ਅਫਜੂ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉਆ ਅੰਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੋਹਰਾ

ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ

ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣਹੁ ਸੰਤੋਹ ਸਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੈ ਲਾਗੇ

ਪਵਿੱਤਰ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ।

गणतनां गणियां काई।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਜੋ ਪਾਵਨ ਉਪਦੇਸ਼ ਨੂੰ ਆਪਾਂ ਸਾਰਿਆਂ ਨੇ ਸ਼੍ਰਵਣ ਕੀਤਾ ਹੈ, ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 265 ਪਰ ਸੁਸ਼ੋਭਿਤ ਤੀਸਰੀ ਅਸ਼ਟਪਦੀ ਦੇ ਸਿਰਲੇਖ ਅਧੀਨ ਦਰਜ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਇਹ ਉਪਦੇਸ਼ ਬਖਸ਼ਿਸ਼ ਕਰਦੇ, ਇਹਦੇ ਵਿੱਚ ਮਹਾਰਾਜ ਜੀ ਨੇ ਧਾਰਮਿਕ ਤਲ 'ਤੇ ਕੀਤੇ ਜਾ ਰਹੇ ਕਰਮ ਕਾਂਡਾਂ ਦਾ ਜ਼ਿਕਰ ਸਾਡੇ ਸਨਮੁੱਖ ਕੀਤਾ ਕਿ ਧਾਰਮਿਕ ਤਲ ਦੇ ਉੱਪਰ ਬਹੁਤਾਂਤ ਵਿੱਚ ਇਨਸਾਨ ਬਹੁਤ ਵੱਡੇ ਕਾਰਜ ਕਰਦਾ।

ਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪਾਵਨ ਸ਼ਬਦ ਦੀ ਆਰੰਭਤਾ ਕਰਦੇ ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਿਤੀ ਪੇਖੇ ਸਰਬ ਟੰਡੋਲ। ਮਹਾਰਾਜ ਜੀ ਨੇ ਕਿਹਾ ਬਹੁ ਸ਼ਾਸਤਰ, ਜਿਨ੍ਹਾਂ ਦੀ ਗਿਣਤੀ 6 ਹੈ, 6 ਸ਼ਾਸਤਰ ਹਨ, ਜਿਹਦੇ ਵਿੱਚ ਸਾਂਖ, ਨਿਆਇ, ਮੀਮਾਂਸਾ, ਪਤੰਜਲੀ, ਯੋਗ, ਵੇਦਾਂਤ, 6 ਸ਼ਾਸਤਰ ਆਦਿਕ ਨੇ। ਮਹਾਰਾਜ ਜੀ ਕਹਿਣ ਲੱਗੇ ਬਹੁ ਸ਼ਾਸਤਰ ਧਾਰਮਿਕ ਗ੍ਰੰਥਾਂ ਦਾ ਜ਼ਿਕਰ, 6 ਸ਼ਾਸਤਰਾਂ ਦਾ ਜ਼ਿਕਰ ਇੱਥੇ ਮਹਾਰਾਜ ਜੀ ਕਰਦੇ। ਬਹੁ ਸ਼ਾਸਤਰ ਬਹੁ ਸਿਮ੍ਰਿਤੀ, 27 ਸਿਮ੍ਰਤੀਆਂ ਦਾ ਜ਼ਿਕਰ ਹੈ। 27 ਸਿਮ੍ਰਤੀਆਂ ਦਾ ਜ਼ਿਕਰ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਮਹਾਰਾਜ ਜੀ ਇੱਥੇ ਨਿਰਣਾ ਕਰਦੇ ਕਿ ਪੇਖੇ ਸਰਬ ਟੰਡੋਲ, ਵੇਖੇ ਹਨ ਸਾਰੇ ਖੋਜ ਕੇ। ਬਹੁਤ ਸ਼ਾਸਤਰਾਂ ਦੀ ਵਿਚਾਰ ਕੀਤੀ, 27 ਸਿਮ੍ਰਤੀਆਂ ਨੂੰ ਪੜਚੋਲ ਕੇ, ਵਿਚਾਰ ਕੇ ਚੰਗੀ ਤਰ੍ਹਾਂ ਵੇਖ ਲਿਆ, ਪੇਖੇ ਵੇਖ ਲਏ ਹਨ, ਸਰਬ ਟੰਡੋਲ ਸਾਰਿਆਂ ਨੂੰ ਫੋਲ ਕੇ ਵੇਖ ਲਿਆ, ਸਾਰਿਆਂ ਦੀ ਵਿਚਾਰ ਕਰਕੇ ਵੇਖ ਲਈ। ਪਰ ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਮਹਾਰਾਜ ਕਹਿਣ ਲੱਗੇ ਅਸਲ ਦੇ ਵਿੱਚ ਨਹੀਂ ਪੁੱਜ ਸਕਦੇ ਨਾਮ ਦੀ ਬਰਾਬਰੀ ਤੱਕ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਨਾਮ ਬਹੁਤ ਅਮੋਲ ਹੈ, ਬਹੁਤ ਬੇਸ਼ਕੀਮਤੀ। ਸਤਿਗੁਰੂ ਜੀ ਨੇ ਕਿਹਾ ਕਿ ਹਾਂ, ਇਹ ਗੱਲ ਠੀਕ ਹੈ ਕਿ ਧਾਰਮਿਕ ਗ੍ਰੰਥ, ਧਾਰਮਿਕ ਵਿਚਾਰਧਾਰਾ ਜਾਂ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਵਿੱਚ ਪਰਮੇਸ਼ਰ ਬਾਰੇ ਬਹੁਤ ਕੁਝ ਆਖਿਆ, ਪਰ ਮਹਾਰਾਜ ਜੀ ਨੇ ਕਿਹਾ ਨਾਮ ਤੁਲ ਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਨਾਮ ਦੇ ਤੁਲ ਨਹੀਂ ਹੈ। ਪੁੱਜ ਸੁਨਾਹੀ ਹਰ ਹਰੇ, ਸਤਿਗੁਰੂ ਮਹਾਰਾਜ ਕਹਿਣਗੇ ਰੱਬ ਤੱਕ ਪਹੁੰਚ ਨਹੀਂ ਹੈ, ਰੱਬ ਤੱਕ ਬਰਾਬਰੀ ਨਹੀਂ ਹੈ। ਕਿਉਂ? ਕਿਉਂਕਿ ਸਤਿਗੁਰੂ ਜੀ ਕਹਿੰਦੇ ਨਾਨਕ ਨਾਮ ਅਮੋਲ, ਨਾਮ ਬੜਾ ਬੇਸ਼ਕੀਮਤੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਇਸੇ ਕਰਕੇ ਇਹ ਨਿਰਣਾ ਕਰਕੇ ਜ਼ਿਕਰ ਕਰਦਿਆਂ ਕਹਿੰਦੇ ਕਿ ਇਸ ਜੀਵਨ ਵਿੱਚ ਨਾਮ ਇਸ ਕਰਕੇ ਬੇਸ਼ਕੀਮਤੀ ਹੈ। ਸਤਿਗੁਰੂ ਸਾਹਿਬ ਜੀ ਕਹਿਣਗੇ ਦੁਨੀਆਂ ਦਾ ਕੋਈ ਧਾਰਮਿਕ ਗ੍ਰੰਥ ਉਸ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਨਾਮ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ, ਅਤੇ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਨਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੀਰਾ ਹਾਥ ਚੜਿਆ ਨਿਰਮੁਲਕ ਛੁੱਟ ਗਈ ਸੰਸਾਰੀ। ਬੜਾ ਬੇਸ਼ਕੀਮਤੀ ਹੈ, ਹਰਿਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸਨੋ ਸਿਰ ਸੌਂਪੀਏ, ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨਿਆਏ, ਹਰ ਆਪ ਅਮੋਲਕ ਹੈ, ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਇੱਕ ਪਾਸੇ ਨਾਮ ਤੁਲ ਕਸ਼ ਅਵਰ ਨਾ ਹੋਏ ਦਾ ਅਰਥ ਕੀ ਹੈ? ਨਾਮ ਦੇ ਬਰਾਬਰ ਕੁਛ ਵੀ ਨਹੀਂ, ਨਾਮ ਦੇ ਤੁਲ ਬਰਾਬਰੀ ਨਹੀਂ ਹੈ। ਇੱਕ ਪਾਸੇ ਸਤਿਗੁਰੂ ਸਾਹਿਬ ਜੀ ਨੇ ਇਹ ਵੀ ਜ਼ਿਕਰ ਕੀਤਾ, ਭਗਤ ਕਬੀਰ ਸਾਹਿਬ ਜੀ ਨਿਰਣਾ ਕਰਕੇ ਸਮਝਾਉਂਦੇ ਕਿ ਇਸ ਜੀਵਨ ਵਿੱਚ ਜਦੋਂ ਭਗਤ ਰਵਿਦਾਸ ਸਾਹਿਬ ਜੀ ਦਾ ਜ਼ਿਕਰ ਉਹਨਾਂ ਨੇ ਕੀਤਾ, ਉਹਨਾਂ ਦੀ ਸਿਫਤ ਕਰਦਿਆਂ, ਤਾਂ ਉੱਥੇ ਫਿਰ ਭਗਤ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਕਿ ਹਰ ਸਿਉ ਹੀਰਾ ਛਾੜ ਕੇ, ਕਰੈ ਆਨ ਕੀ ਆਸ ਤੇ ਨਰ ਦੁਜਕ ਜਾਹੇਂਗੇ ਸਤ ਭਾਖੇ ਰਵਿਦਾਸ। ਅਸਲ ਵਿੱਚ ਇਹ ਭਾਖਿਆ ਸਤ ਹੈ ਕਿ ਜੀਵਨ ਵਿੱਚ ਕਰਤਾ ਪੁਰਖ ਨਾਮ ਰੂਪੀ ਜਿਹੜਾ ਹੀਰਾ ਹੈ ਇਹਨੂੰ ਛੱਡ ਕੇ ਸਤਿਗੁਰੂ ਕਹਿੰਦੇ ਕਿਸੇ ਪਾਸੇ ਜਾਂਦੇ ਹਾਂ, ਤਾਂ ਉੱਥੇ ਜੀਵਨ ਦੀ ਕੋਈ ਪ੍ਰਾਪਤੀ ਨਹੀਂ ਹੈ, ਕੋਈ ਵੀ ਜੀਵਨ ਦੇ ਵਿੱਚ ਜਿਹੜਾ ਹੈ ਉਹ ਇਹਦਾ ਫਿਰ ਲਾਹਾ ਨਹੀਂ, ਲਾਭ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਨੇ ਕਥਨ ਕਰਕੇ ਸਮਝਾ ਦਿੱਤਾ ਕਿ ਪੂਜਸ ਨਾਹੀ ਹਰ ਹਰੇ, ਬਰਾਬਰੀ ਨਹੀਂ ਕੀਤੀ ਜਾ ਸਕਦੀ। ਨਾਨਕ ਨਾਮ ਅਮੋਲ, ਸਤਿਗੁਰੂ

ਕਹਿੰਦੇ ਨਾਮ ਬੜਾ ਬੇਸ਼ਕੀਮਤੀ ਹੈ, ਬੜਾ ਅਮੁੱਲਕ ਹੈ, ਔਰ ਇਸ ਨਾਮ ਦੀ ਕੀਮਤ ਨੂੰ ਜਿਹੜਾ ਹੈ ਉਹ ਅਦਾ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਅੱਗੇ ਜ਼ਿਕਰ ਕਰ ਦਿੱਤਾ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਨਾਮ ਦੇ ਪ੍ਰਥਾਏ ਜ਼ਿਕਰ ਕਰ ਦਿੱਤੇ। ਕਹਿੰਦੇ ਨੇ ਭਾਵੇਂ ਜਾਪ ਕਰਨ ਵਾਲਾ ਬੰਦਾ ਇੱਕ ਲੱਤ 'ਤੇ ਖਲੋ ਕੇ ਅਭਿਆਸ ਕਰਦਾ ਹੋਵੇ, ਤਾਪ, ਤਾਪ ਦਾ ਅਰਥ ਹੈ ਤਪ ਕਰਨਾ, ਤਪ ਕਰਨ ਦਾ ਅਰਥ ਕਿਸੇ ਤਪਦੀ ਹੋਈ ਜਗ੍ਹਾ 'ਤੇ ਖਲੋ ਜਾਣਾ, ਪਾਣੀ ਦੇ ਵਿੱਚ ਖਲੋ ਕੇ ਅਭਿਆਸ ਕਰਨਾ, ਪੁੱਠੇ ਲਟਕ ਕੇ ਅਭਿਆਸ ਕਰਨ ਦਾ ਯਤਨ ਕਰਨਾ, ਉਹੋ ਜਿਹਾ ਤਪ ਜਿੱਥੇ ਬਹੁਤ ਕਠਿਨਾਈ ਹੋਵੇ। ਮਹਾਰਾਜ ਜੀ ਕਹਿੰਦੇ ਜਾਪ ਵੀ ਕਰਦਾ ਹੋਵੇ, ਤਪੀ ਵੀ ਹੋਵੇ, ਤਾਪ ਵੀ ਭਾਵ ਕੇ ਬੜੇ ਵੱਡੇ ਵੱਡੇ ਤਪ ਵੀ ਕੀਤੇ ਹੋਣ, ਗਿਆਨ ਸਭ ਧਿਆਨ, ਸਤਿਗੁਰੂ ਕਹਿੰਦੇ ਧਿਆਨ ਵੀ ਲਾਉਂਦਾ ਹੋਵੇ ਅਤੇ ਗਿਆਨ ਵੀ ਬਹੁਤ ਵਿਸ਼ੇਸ਼ ਹੋਵੇ, ਬੜੇ ਬੇਅੰਤ ਧਾਰਮਿਕ ਗ੍ਰੰਥਾਂ ਦਾ ਗਿਆਨੀ ਵੀ ਹੋਵੇ, ਪਰ ਫਿਰ ਵੀ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਸਤਿਗੁਰੂ ਸਾਹਿਬ ਬਖਸ਼ਿਸ਼ ਕਰਕੇ ਕਹਿੰਦੇ ਕਿ ਜੇ ਏਡੀ ਵੀ ਪ੍ਰਾਪਤੀ ਹੋਵੇ ਕਿ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮ੍ਰਿਤ ਵਖਿਆਨ, ਕਹਿੰਦੇ ਨੇ ਖੱਟ ਖੱਟ ਕਹਿੰਦੇ ਨੇ ਛੇ ਨੂੰ, ਛੇ ਸ਼ਾਸਤਰਾਂ ਦਾ ਜ਼ਿਕਰ ਹੈ ਇੱਥੇ, ਜਿਹਦਾ ਪਹਿਲਾਂ ਆਰੰਭਤਾ ਕੀਤੀ ਕਿ ਸਾਂਖ, ਮੀਮਾਸਾ, ਨਿਆਏ, ਪਤੰਜਲੀ, ਯੋਗ ਅਤੇ ਵੇਦਾਂਤ, ਇਹ ਛੇ ਸ਼ਾਸਤਰ ਨੇ, ਛੇ ਇਹਨਾਂ ਦੇ ਕਰਤੇ ਨੇ। ਮਹਾਰਾਜ ਜੀ ਕਹਿੰਦੇ ਇੱਥੇ ਖੱਟ ਸ਼ਾਸਤਰ ਸਿਮ੍ਰਿਤ ਵਖਿਆਨ, ਖੱਟ ਸ਼ਾਸਤਰਾਂ ਦਾ, ਛੇ ਸ਼ਾਸਤਰਾਂ ਦਾ ਵਿਦਵਾਨ ਹੋਵੇ, 27 ਸਿਮ੍ਰਤੀਆਂ ਦੀਆਂ ਵਿਆਖਿਆ ਕਰਨ ਵਾਲਾ ਹੋਵੇ, ਮਹਾਰਾਜ ਕਹਿੰਦੇ ਕਿ ਏਡਾ ਵੀ ਗਿਆਨ ਹੋਵੇ, ਯੋਗ ਅਭਿਆਸ ਕਰਮ ਧਰਮ ਕਿਰਿਆ, ਯੋਗ ਅਭਿਆਸ, ਯੋਗ ਅਭਿਆਸ ਦਾ ਅਰਥ ਹੈ 84 ਆਸਨਾਂ ਵਿੱਚੋਂ ਬਿਲਕੁਲ ਪਰਫੈਕਟ ਹੋਵੇ, ਚਲਾ 84 ਆਸਨ ਕਰਨਾ ਜਾਣਦਾ ਹੋਵੇ, ਉਸ ਤੋਂ ਬਾਅਦ ਅਭਿਆਸ ਉਹ ਯੋਗ ਆਸਨਾਂ ਦਾ ਅਭਿਆਸੀ ਵੀ ਹੋਵੇ, ਕਰਮ ਧਰਮ ਕਿਰਿਆ ਆਪਣੇ ਕਰਮਾਂ ਦੇ ਵਿੱਚ ਧਰਮ ਦੀ ਕਿਰਿਆ ਨੂੰ ਉਹ ਸ਼ਾਮਿਲ ਕਰਕੇ ਬੈਠਾ ਹੋਵੇ, ਧਰਮ ਦੀ ਵੀ ਕਿਰਿਆ ਕਰਦਾ ਹੋਵੇ। ਪਰ ਮਹਾਰਾਜ ਜੀ ਫਿਰ ਸਤਿਗੁਰੂ ਜੀ ਕਹਿੰਦੇ ਫਿਰ ਅਗਲੀ ਅਵਸਥਾ, ਸਗਲ ਤਿਆਗ ਬਨ ਮਧੇ ਫਿਰਿਆ, ਸਾਰਾ ਕੁਝ ਤਿਆਗ ਕੇ, ਬਨ, ਬਨ ਦਾ ਅਰਥ ਹੁੰਦਾ ਜੀ ਜੰਗਲ, ਮਧੇ ਦਾ ਅਰਥ ਹੈ ਵਿੱਚ, ਕਹਿੰਦੇ ਨੇ ਸਾਰਾ ਕੁਝ ਤਿਆਗ ਕੇ ਜੰਗਲ ਦੇ ਵਿੱਚ, ਬਨ ਦੇ ਵਿੱਚ ਫਿਰਿਆ ਹੋਵੇ, ਭਾਵ ਇੰਨਾ ਕੁ ਅਭਿਆਸੀ ਕਿ ਪਰਿਵਾਰ ਵੀ ਛੱਡ ਦਿੱਤਾ ਹੋਵੇ। ਸਤਿਗੁਰੂ ਜੀ ਕਹਿੰਦੇ ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਬੜੀ ਯਤਨ ਕਰੇ, ਦਿਨ ਤੋਂ ਰਾਤ ਕੋਈ ਨਾ ਕੋਈ ਕੋਸ਼ਿਸ਼ ਵਿੱਚ ਲੱਗਾ ਰਹੇ, ਪੁੰਨ ਦਾਨ ਹੋਮੇ ਬਹੁ ਰਤਨਾ। ਸਤਿਗੁਰੂ ਕਹਿੰਦੇ ਪੁੰਨ ਵੀ ਕਰੇ, ਦਾਨ ਵੀ ਕਰੇ, ਹੋਮੇ, ਹੋਮੇ ਦਾ ਅਰਥ ਹੈ ਹੋਮ ਕਰਨਾ, ਜੱਗ ਕਰਨਾ, ਬਹੁ ਰਤਨਾ ਬੇਸ਼ਕੀਮਤੀ ਰਤਨ ਭੇਟਾ ਕਰਨ ਵਾਲਾ ਹੋਵੇ, ਬੇਸ਼ਕੀਮਤੀ ਹੀਰੇ ਵੀ ਭੇਟਾ ਕਰਦਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸਰੀਰ ਕਟਾਏ ਹੋਮੇ ਕਰ ਰਾਤੀ, ਹੁਣ ਸਰੀਰ ਕਟਾਏ ਹੋਮੇ ਕਰ ਰਾਤੀ ਦਾ ਅਰਥ ਕੀ ਹੈ, ਇੱਥੇ ਜਿਹੜਾ ਹੈ ਉਹ ਆਪ ਜੀ ਦੇ ਸਨਮੁੱਖ ਜ਼ਿਕਰ ਕਰਾਂ ਕਿ ਜਿਹੜਾ ਸਰੀਰ ਹੈ ਜਦੋਂ ਹੋਮ ਜੱਗ ਕੀਤਾ ਜਾਂਦਾ ਹੈ, ਆਹੁਤੀ ਦਿੱਤੀ ਜਾਂਦੀ ਹੈ ਘਿਓ ਆਦਿਕ ਦੀ ਸਮੱਗਰੀ ਆਦਿਕ ਬਾਲ ਕੇ, ਉੱਥੇ ਜਿਹੜਾ ਇਹ ਸਰੀਰ ਕਟਾਏ ਹੋਮੇ ਕਰ ਰਾਤੀ, ਉਹ ਇੱਕ ਹੋਮ ਜੱਗ ਕੀਤਾ ਜਾਂਦਾ ਜਿਹਦੇ ਵਿੱਚ ਹੌਲੀ ਹੌਲੀ ਕਰਕੇ ਆਪਣੇ ਸਰੀਰ ਦੇ ਛੋਟੇ ਛੋਟੇ ਭਾਗ ਟੁਕੜੇ ਕੱਟ ਕੱਟ ਕੇ ਉਸ ਹੋਮ ਦੇ ਵਿੱਚ ਪਾਏ ਜਾਂਦੇ, ਟੁਕੜੇ ਟੁਕੜੇ ਕਰਕੇ ਹੌਲੀ ਹੌਲੀ ਸਰੀਰ ਦੇ ਵਿੱਚੋਂ ਕੁਝ ਮਾਸ ਉਤਾਰ ਉਤਾਰ ਕੇ ਉਹਦੇ ਵਿੱਚ ਆਹੁਤੀ ਦਿੱਤੀ ਜਾਂਦੀ। ਮਹਾਰਾਜ ਜੀ ਕਹਿੰਦੇ ਕਿ ਜੀਵਨ ਦੇ ਵਿੱਚ ਰਾਤੀ, ਰਾਤੀ ਦਾ ਅਰਥ ਰੱਤੀ ਹੈ, ਕਹਿੰਦੇ ਨੇ ਰੱਤੀ ਰੱਤੀ ਜਿੰਨਾ ਆਪਣਾ ਮਾਸ ਤੋੜ ਤੋੜ ਕੇ ਉਹ ਹੋਮ ਜੱਗ ਦੇ ਵਿੱਚ ਵੀ ਪਾਉਂਦਾ ਰਹੇ, ਵੀ ਧਾਰਮਿਕ ਕਿਰਿਆ ਕਰਦਾ ਰਹੇ, ਵਰਤ ਨੇਮ ਵਰਤ ਰੱਖੇ, ਭਾਵੇਂ ਇਕਾਦਸ਼ੀ ਦਾ, ਸੋਮਵਾਰ ਦਾ, ਮੰਗਲਵਾਰ ਦਾ, ਕਈਆਂ ਨੇ ਆਪੋ ਆਪਣੇ ਜੀਵਨਾਂ ਵਿੱਚ ਰੱਖੇ। ਸਨਾਤਨ ਮਤ ਦੇ ਵਿੱਚ ਇਹਨਾਂ ਵਰਤਾਂ ਦਾ ਬਹੁਤਾਂਤ ਵਿੱਚ ਬੋਲਬਾਲਾ ਹੈ, ਪਰ ਗੁਰਮਤ ਵਿੱਚ ਮਹਾਰਾਜ ਜੀ ਨੇ ਇਹਨਾਂ ਨੂੰ ਕਿਤੇ ਵੀ ਥਾਂ ਨਹੀਂ ਦਿੱਤੀ। ਫਿਰ ਇੱਥੇ ਅੱਗੇ ਜ਼ਿਕਰ ਕਰਦਿਆਂ ਮਹਾਰਾਜ ਜੀ ਸਮਝਾਉਂਦੇ, ਪਾਤਸ਼ਾਹ ਜੀ ਕਹਿੰਦੇ ਵਰਤ ਨੇਮ, ਨੇਮ ਦਾ ਅਰਥ ਹੈ ਕਿ ਸਵੇਰੇ ਜੇ ਇੰਨੇ ਵਜੇ ਉੱਠਣਾ ਹੈ ਤਾਂ ਇੰਨੇ ਵਜੇ ਉੱਠਣਾ, ਜੇ ਇੰਨਾ ਪਾਠ ਕਰਨਾ ਹੈ ਭਾਵੇਂ ਮੀਂਹ ਆ ਜਾਏ, ਹਨੇਰੀ ਆ ਜਾਏ, ਤਾਂ ਕਰਨਾ ਹੀ ਕਰਨਾ, ਇਹਨੂੰ ਨੇਮ ਕਿਹਾ ਜਾਂਦਾ ਹੈ। ਅਤੇ ਫਿਰ ਸਤਿਗੁਰੂ ਜੀ ਕਹਿੰਦੇ ਵਰਤ ਨੇਮ ਕਰੇ ਬਹੁ ਪਾਤੀ,
ਬਹੁਤ ਭਾਂਤ ਬੜੇ ਤਰੀਕਿਆਂ ਦੇ ਵਰਤ ਰੱਖੇ, ਨੇਮ ਹੀ ਨਿਭਾਏ ਵੀ ਦਿਹਾੜੀ ਵਿੱਚ ਇੰਨਾ ਸਮਾਂ ਬੈਠਣਾ, ਇੰਨੇ ਕੰਮ ਕਰਨੇ, ਫਿਰ ਬੈਠਣਾ, ਫਿਰ ਆਹ ਕੰਮ ਕਰਨਾ, ਫਿਰ ਬੈਠਣਾ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਜੇ ਇੰਨਾ ਕੁਝ ਵੀ ਕਰ ਲਵੇ, ਨਹੀਂ ਤੁਲ ਰਾਮ ਨਾਮ ਵਿਚਾਰ। ਸਤਿਗੁਰੂ ਜੀ ਕਹਿੰਦੇ ਨੇ ਤੁਲ ਨਹੀਂ ਹੈ, ਬਰਾਬਰ ਨਹੀਂ ਹੈ। ਕਿਹਦੇ? ਸਤਿਗੁਰੂ ਕਹਿਣ ਲੱਗੇ ਅਕਾਲ ਪੁਰਖ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ। ਇੰਨੇ ਵੀ ਯਤਨ ਕਰ ਲਏ ਜਾਣ ਪਰ ਫਿਰ ਵੀ ਸਤਿਗੁਰੂ ਜੀ ਕਹਿੰਦੇ ਨਾ, ਇਸ ਜੀਵਨ ਵਿੱਚ ਨਹੀਂ ਤੁਲ। ਨਹੀਂ ਤੁਲ ਦਾ ਅਰਥ ਹੈ ਨਹੀਂ ਹੈ ਬਰਾਬਰ। ਰਾਮ ਨਾਮ ਵਿਚਾਰ, ਕਰਤੇ ਪੁਰਖ ਦੇ ਨਾਮ ਦੀ ਵਿਚਾਰ ਕਰਨ ਦੇ ਇਹ ਬਰਾਬਰ ਨਹੀਂ ਹੋ ਸਕਦੇ, ਜਿੰਨੇ ਮਰਜ਼ੀ ਧਾਰਮਿਕ ਕਰਮ ਕੀਤੇ ਜਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਇਸ ਗੱਲ ਦਾ ਵੀ ਜ਼ਿਕਰ ਕਰਾ ਦਿੱਤਾ। ਮਹਾਰਾਜ ਜੀ ਕਹਿਣ ਲੱਗੇ ਕਿ ਬਹੁਤਾਂਤ ਵਿੱਚ ਇਸ ਤਰ੍ਹਾਂ ਦੇ ਧਾਰਮਿਕ ਕਰਮ ਕਰੇ, ਗੰਗਾ ਜਮਨਾ ਵਿੱਚ ਇਸ਼ਨਾਨ ਵੀ ਲੋਕ ਕਰਦੇ ਰਹੇ ਪੁਰਾਤਨ ਸਮੇਂ ਵਿੱਚ। ਪਰ ਮਹਾਰਾਜ ਜੀ ਕਹਿਣ ਲੱਗੇ ਸਿਰ ਕਰਵੱਤ ਧਰਾਏ, ਕਾਂਸ਼ੀ ਵਿੱਚ ਪਿਆ ਹੋਇਆ ਆਰਾ ਜੀ ਦੇ ਨਾਲ ਬੰਦਾ ਸਿਰ ਵੀ ਕਟਵਾ ਦੇ ਆਪਣਾ। ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ, ਕਨਿਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਾ ਤਾਰਾ। ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ, ਪੂਜਾ ਅਰਚਾ ਬੰਧਨ ਦੰਡੌਤ, ਖੱਟ ਕਰਮਾ ਰਤ ਰਹਿਤਾ। ਹੋਂ ਹੋਂ ਕਰਮ ਹੋਂ ਹੋਂ ਕਰਤ, ਬੰਧਨ ਮਹਿ ਪਰਿਆ, ਨਹਿ ਮਿਲੀਐ ਇਹ ਜੁਗਤਾ। ਯੋਗ ਸਿੱਧ ਆਸਨ ਚੌਰਾਸੀ, ਇਹ ਵੀ ਕਰ ਕਰ ਰਹਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਵੱਡੀ ਆਰਜਾ, ਫਿਰ ਫਿਰ ਜਨਮੈ ਹਰ ਸਿਉ ਸੰਗਨਾ, ਗਹਿਆ ਰਾਜ ਲੀਲਾ, ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਦੇ ਉੱਪਰ ਇਹ ਬਖਸ਼ਿਸ਼ ਦੇ ਰੂਪ ਵਿੱਚ ਸਮਝਾਇਆ ਗਿਆ। ਮਹਾਰਾਜ ਕਹਿਣਗੇ ਜਿੰਨੇ ਮਰਜ਼ੀ ਧਾਰਮਿਕ ਕਰਮ ਧਾਰਮਿਕ ਕਿਰਿਆ ਕਰ ਲਓ, ਪਰ ਜਿੰਨਾ ਚਿਰ ਤੱਕ ਬੰਦਗੀ ਦੀ ਨਾਮ ਦੀ ਖੇਡ ਨਾ ਬਣੀ, ਉਨਾ ਚਿਰ ਤੱਕ ਸਿਰਫ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝੱਖਣਾ ਚਾਹ। ਸਤਿਗੁਰੂ ਜੀ ਕਹਿੰਦੇ ਫਿਰ ਇਹ ਹਉਮੈ ਦੀ ਅਵਸਥਾ ਬਣ ਜਾਂਦੀ ਹੈ ਅੰਦਰ। ਨਹੀਂ ਤੁਲ ਰਾਮ ਨਾਮ ਵਿਚਾਰ, ਕਰਤੇ ਪੁਰਖ ਦੇ ਬਰਾਬਰ ਇਹ ਦੁਨੀਆਂ ਦਾ ਕੋਈ ਧਾਰਮਿਕ ਗ੍ਰੰਥ ਜੋ ਦੀ ਵਿਚਾਰ ਨਹੀਂ। ਪਾਤਸ਼ਾਹ ਜੀ ਅੱਗੇ ਕਹਿੰਦੇ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਸਤਿਗੁਰੂ ਜੀ ਕਹਿੰਦੇ ਨਾਮ ਦੇ ਤੁਲ ਤਾਂ ਨਹੀਂ ਕਿ ਕੋਈ ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਇੱਕ ਵਾਰ ਹੀ ਨਾਮ ਜਪ ਲਏ। ਸਤਿਗੁਰੂ ਕਹਿਣ ਲੱਗੇ ਸਾਰੇ ਧਾਰਮਿਕ ਕਰਮ ਉਹਦੇ ਵਿੱਚ ਹੀ ਆ ਜਾਂਦੇ। ਇੱਕ ਵਾਰ ਵਾਹਿਗੁਰੂ ਕਹਿਣ ਦਾ, ਇੱਕ ਵਾਰੀ ਨਾਮ ਜਪਣ ਦਾ ਏਡਾ ਵੱਡਾ ਫਲ ਹੈ, ਏਡੀ ਵੱਡੀ ਬਖਸ਼ਿਸ਼ ਮਹਾਰਾਜ ਜੀ ਨੇ ਸਾਨੂੰ ਦਿੱਤੀ ਕਿ ਇੱਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਉਹਾਰੋ ਕਹਾ ਦਾਰਿਦ ਦੁਸ਼ਟ ਦੁੱਖ ਤੇ ਰਹਾ। ਦੁੱਖ ਤੇ ਰਹਾ ਦਾ ਅਰਥ ਕੀ? ਸਤਿਗੁਰੂ ਕਹਿਣਗੇ ਦੁਨੀਆਂ ਦਾ ਕੋਈ ਵੀ ਦੁੱਖ ਆ ਜਾਏ ਕਿ ਜੀਵਨ ਦੇ ਵਿੱਚ ਉਹਨਾਂ ਤੋਂ ਨਿਵਿਰਤ ਹੋ ਜਾਂਦਾ, ਉਹਨਾਂ ਤੋਂ ਨਿਰਲੇਪ ਹੋ ਜਾਂਦਾ, ਦੁੱਖ ਉਹਦੇ ਤੋਂ ਦੂਰੀ ਬਣਾ ਲੈਂਦੇ। ਇੱਥੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਥਨ ਮਹਾਰਾਜ ਜੀ ਸਮਝਾਉਂਦਿਆਂ ਜ਼ਿਕਰ ਕਰਦੇ ਕਿ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਇੱਕ ਵਾਰ ਸਤਿਗੁਰੂ ਜੀ ਕਹਿੰਦੇ ਨਾਮ ਜਪਣ ਦਾ ਫਲ ਹੈ। ਦੁਨੀਆਂ ਦੇ ਵੱਡੇ ਤੋਂ ਵੱਡੇ ਜੱਗ, ਸਰੀਰ ਵੀ ਟੁਕੜੇ ਕਰਵਾ ਕੇ ਬੰਦਾ ਰੱਖ ਲੈ, ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣਗੇ ਫਿਰ ਜੀਵਨ ਦੇ ਵਿੱਚ ਇੱਕ ਵਾਰੀ ਵਾਹਿਗੁਰੂ ਨਾਮ ਜਪ ਲੈਣ ਦੀ ਏਡੀ ਵੱਡੀ ਮਹਿਮਾ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਤ, ਸਿਮਰਨ ਤਾਹੇ ਬਾਰੰਬਾਰ ਗੁਰਹੇਤ ਹੈ। ਹੁਣ ਅੱਗੇ ਫਿਰ ਸਤਿਗੁਰੂ ਜੀ ਸਮਝਾਉਂਦਿਆਂ ਜ਼ਿਕਰ ਕਰਦੇ, ਮਹਾਰਾਜ ਜੀ ਕਹਿੰਦੇ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਨੌ ਖੰਡ ਨੇ ਪ੍ਰਿਥਵੀ ਦੇ, ਕਹਿਣ ਲੱਗੇ ਪੂਰੀ ਪ੍ਰਿਥਵੀ ਪੂਰਾ ਸੰਸਾਰ ਫਿਰੈ ਚਿਰ ਜੀਵੈ, ਇਹਦਾ ਭ੍ਰਮਣ ਕਰ ਲੈ। ਚਿਰ ਜੀਵੈ ਦਾ ਅਰਥ ਹੈ ਚਿਰੰਜੀਵੀ ਹੋ ਜਾਏ, ਚਿਰੰਜੀਵੀ ਦਾ ਅਰਥ ਹੈ ਬਹੁਤ ਚਿਰਾਂ ਤੱਕ ਜਿਉਂਦਾ ਰਹੇ, ਉਮਰ ਬਹੁਤ ਵੱਡੀ ਹੋ ਜਾਏ, ਏਡੀ ਅਵਸਥਾ ਹੋ ਜਾਏ ਕਿ ਮਹਾਂ ਉਦਾਸ ਤਪੀਸਰ ਥੀਵੈ, ਵੱਡਾ ਉਦਾਸੀ ਬਣ ਕੇ, ਤਪੀ ਬਣ ਕੇ, ਤਪੀਸਰ ਬਣ ਕੇ ਬੈਠਾ ਰਹੇ।
ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਰੱਤੀ ਭਰ ਵੀ ਪ੍ਰਾਪਤੀ ਨਹੀਂ। ਕਵੀ ਸੂਰਜ ਪ੍ਰਕਾਸ਼ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਕਿ ਜਦੋਂ ਦਸਮ ਦੁਆਰ ਦੇ ਵਿੱਚ ਸਵਾਸ ਚੜ੍ਹਾ ਕੇ ਬੰਦਗੀ ਕਰਨ ਵਾਲੇ ਵਿਅਕਤੀ ਇੰਨੇ ਕੁ ਉਹ ਅਵਸਥਾ ਵਿੱਚ ਬੈਠ ਜਾਂਦੇ ਕਿ ਕਿਸੇ ਵਕਤ ਕਿੰਨਾ ਕਿੰਨਾ ਲੰਮਾ ਸਮਾਂ ਬੈਠੇ ਰਹਿੰਦੇ ਧਰਤੀ ਦੇ ਉੱਪਰ, ਮਿੱਟੀ ਪੈ ਪੈ ਕੇ ਉਹਨਾਂ ਦੇ ਕਈ ਅੰਗ ਪੈਰ ਮਿੱਟੀ ਦੇ ਵਿੱਚ ਹੀ ਦੱਬੇ ਜਾਂਦੇ। ਏਡਾ ਵੱਡਾ ਅਭਿਆਸ ਕਰਨ ਵਾਲੇ ਪੁਰਖ ਇਸ ਧਰਤੀ 'ਤੇ, ਉੱਥੇ ਆਪ ਜੀ ਦੇ ਸਨਮੁੱਖ ਲਿਖਤ ਦੇ ਅਨੁਸਾਰ ਜ਼ਿਕਰ ਕਰਾਂਗਾ, ਕੋਈ ਬਾਹਰੋਂ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਸੰਤੋਖ ਸਰ ਦਾ ਆਪਾਂ ਜ਼ਿਕਰ ਕਰਦੇ ਹਾਂ। ਸੰਤੋਖ ਸਰ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸੰਤੋਖ ਸਰ ਸਰੋਵਰ ਜਦੋਂ ਪੁੱਟਿਆ ਜਾ ਰਿਹਾ ਸੀ ਨਾ, ਅਤੇ ਸਰੋਵਰ ਪੁੱਟਦਿਆਂ ਥੱਲਿਓਂ ਇੱਕ ਮੱਠ ਨਿਕਲਦਾ, ਇੱਕ ਮੱਠ ਨਿਕਲਿਆ ਥੱਲਿਓਂ। ਜਦੋਂ ਉਸ ਮੱਠ ਨੂੰ ਤੋੜਿਆ ਗਿਆ ਅਤੇ ਉਹਦੇ ਵਿੱਚ ਉਸ ਵੇਲੇ ਭਗਤੀ ਮੁਦਰਾ ਦੇ ਵਿੱਚ ਜਿਹੜਾ ਹੈ ਉਹ ਚੌਂਕੜਾ ਮਾਰ ਕੇ ਇੱਕ ਜੋਗੀ ਬੈਠਾ ਹੈ, ਦਸਮ ਦੁਆਰ ਦੇ ਵਿੱਚ ਸਵਾਸ ਉਹਨੇ ਚੜ੍ਹਾਏ ਹੋਏ। ਪਤਾ ਨਹੀਂ ਕਿੰਨਾ ਕੁ ਲੰਮਾ ਸਮਾਂ ਹੋ ਗਿਆ ਸੀ ਉਹਨੂੰ ਬੈਠੇ ਨੂੰ। ਉਹਨੇ ਤਾਂ ਆਪਣਾ ਜ਼ਿਕਰ ਜਿਹੜਾ ਸੀ ਉਸ ਵਕਤ ਜਿਹੜਾ ਅੱਗੇ ਕਰਾਂਗੇ, ਜੋ ਉਹਨੇ ਕਿਹਾ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਉਸ ਵਕਤ ਪਤਾ ਲੱਗਾ, ਗੁਰੂ ਅਰਜਨ ਦੇਵ ਜੀ ਤੱਕ ਖਬਰ ਪਹੁੰਚੀ, ਮਹਾਰਾਜ ਜੀ ਵੀ ਆਏ, ਫਿਰ ਉੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਉਹਦੇ ਦਸਮ ਦੁਆਰ ਵਿੱਚੋਂ ਸਵਾਸ ਉਤਾਰਨ ਵਾਸਤੇ ਕੀ ਕੀਤਾ ਵੀ ਮੱਖਣ ਲੈ ਕੇ ਉਹਦੇ ਵਿੱਚ ਮੁਸ਼ਕਬੂਰ ਮਿਲਾ ਕੇ, ਕਪੂਰ ਮਿਲਾ ਕੇ ਉਹਦੇ ਸਿਰ ਦੇ ਉੱਪਰ ਜਿਹੜਾ ਤਾਲੂ 'ਤੇ ਝੱਸਿਆ, ਹੱਥਾਂ ਅਤੇ ਪੈਰਾਂ ਦੀਆਂ ਤਲੀਆਂ 'ਤੇ ਝੱਸਦਿਆਂ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਉਹਦੇ ਸਵਾਸ ਉੱਤਰ ਆਏ। ਅਤੇ ਜਦੋਂ ਸਵਾਸ ਉੱਤਰੇ ਅਤੇ ਉਸ ਵੇਲੇ ਉਹਦੇ ਕੋਲੋਂ ਪੁੱਛਿਆ ਗਿਆ ਵੀ ਕਿੰਨਾ ਕੁ ਲੰਮਾ ਸਮਾਂ ਉਹਨੇ ਯੁੱਗਾਂ ਦਾ ਜ਼ਿਕਰ ਕੀਤਾ ਵੀ ਇੰਨੇ ਯੁੱਗ ਹੋ ਗਏ ਇੱਥੇ ਬੈਠਿਆਂ, ਪਰ ਇਸ ਗੱਲ ਦਾ ਕਥਨ ਕੀ ਆਪ ਜੀ ਦੇ ਸਨਮੁੱਖ ਵੀ ਕਿੰਨਾ ਲੰਮਾ ਸਮਾਂ ਹੋ ਗਿਆ। ਅਤੇ ਉੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ, ਕਿਉਂਕਿ ਉਹ ਬੋਲਦਾ ਤਾਂ ਨਹੀਂ ਸੀ, ਇਸ਼ਾਰੇ ਮਾਤਰ ਗੱਲ ਕਰਦਾ ਸੀ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਖਲੋਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਤਰ੍ਹਾਂ ਹੱਥ ਕਰਕੇ ਕਿਹਾ ਵੀ ਪੰਜ ਖਤਮ ਹੋ ਗਏ ਕਿ ਨਹੀਂ, ਵੀ ਇੰਨਾ ਸਮਾਂ ਹੋ ਗਿਆ ਭਗਤੀ ਵਿੱਚ ਬੈਠਿਆਂ, ਵੀ ਜਿਹੜੇ ਪੰਜ ਸੀ ਅੰਦਰ ਲਏ ਇਹ ਖਤਮ ਹੋ ਗਏ ਕਿ ਨਹੀਂ ਹੋ ਗਏ। ਉਹਨੇ ਸਿਰ ਹਿਲਾ ਦਿੱਤਾ, ਕਹਿਣ ਲੱਗਿਆ ਨਹੀਂ ਉੱਦਾਂ ਹੀ। ਅਤੇ ਫਿਰ ਕੀ ਫਾਇਦਾ ਇੰਨਾ ਲੰਮਾ ਸਮਾਂ ਭਗਤੀ ਕਰਨ ਦਾ, ਕੁਝ ਕੁ ਦਿਨਾਂ ਵਿੱਚ ਉਹਨੂੰ ਠੀਕ ਕੀਤਾ। ਫਿਰ ਉਹਨੇ ਕਿਹਾ, ਕਹਿਣ ਲੱਗਾ ਵੀ ਇਸ ਜੀਵਨ ਵਿੱਚ ਮੈਨੂੰ ਮੇਰੇ ਗੁਰੂ ਨੇ ਉਪਦੇਸ਼ ਦੇ ਕੇ ਇਸ ਗੱਲ ਦਾ ਜ਼ਿਕਰ ਕਰਕੇ ਸਮਝਾਇਆ ਸੀ ਕਿ ਤੇਰਾ ਉਧਾਰ ਜੇ ਕੋ ਕਰ ਸਕਦਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਾਏਗਾ, ਤੇਰਾ ਭਲਾ ਹੋ। ਅਤੇ ਉਸ ਵਕਤ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ, ਮਹਾਰਾਜ ਜੀ ਨੇ ਫਿਰ ਨਾਮ ਜਪਣ, ਨਾਮ ਅਭਿਆਸ ਦੀ ਵਿਧੀ ਬਖਸ਼ਿਸ਼ ਕੀਤੀ, ਨਾਮ ਅਭਿਆਸ ਦ੍ਰਿੜ ਕਰਵਾਇਆ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਗੱਲ ਦਾ ਜ਼ਿਕਰ ਕੀਤਾ, ਜੋਗੀ ਜੀ ਇੰਨੇ ਤਪ, ਇੰਨੇ ਅਭਿਆਸ, ਜਿੱਥੇ ਆਪਾਂ ਜ਼ਿਕਰ ਕਰੀਏ ਕਿ ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ ਪਿਆਰੇ, ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਬੜੇ ਕੋਸ਼ਿਸ਼ਾਂ ਕੀਤੀਆਂ ਪਰ ਮਿਲਾਪ ਨਹੀਂ ਹੈ, ਇਸ ਤਰ੍ਹਾਂ ਹੱਠ ਯੋਗ ਦੇ ਨਾਲ ਮਿਲਾਪ ਨਹੀਂ ਹੈ। ਇਸ ਕਰਕੇ ਇੱਥੇ ਜਿਹੜਾ ਜ਼ਿਕਰ ਆਪ ਜੀ ਦੇ ਸਨਮੁੱਖ ਹੈ, ਮਹਾਰਾਜ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜੋਗੀ ਜੀ ਤੁਸੀਂ ਏਡੇ ਅਭਿਆਸ ਵਿੱਚੋਂ ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਏ ਹੋ, ਰਹਿੰਦੀ ਦੁਨੀਆ ਤੱਕ ਤੁਹਾਡਾ ਨਾਮ ਰਹੇਗਾ। ਫਿਰ ਉਸੇ ਸੰਤੋਖੇ ਜੋਗੀ ਦੇ ਨਾਮ ਦੇ ਉੱਪਰ ਸੰਤੋਖ ਸਰ ਸਰੋਵਰ ਦਾ ਨਾਮ ਰੱਖਿਆ ਗਿਆ। ਸਤਿਗੁਰੂ ਜੀ ਨੇ ਫਿਰ ਇਹ ਗੁਰਸਿੱਖਾਂ ਨੂੰ ਸਮਝਾਇਆ ਸੀ ਇਸ ਅਸ਼ਟਪਦੀ ਰਾਹੀਂ। ਮਹਾਰਾਜ ਜੀ ਕਹਿੰਦੇ, ਗੁਰਸਿੱਖੋ ਦੁਨੀਆਂ ਦੇ ਕਰਮ ਕਾਂਡ ਜਿੰਨੇ ਮਰਜ਼ੀ ਕਰ ਲਓ, ਪਰ ਜਿੰਨਾ ਚਿਰ ਤੱਕ ਨਾਮ ਅੰਦਰ ਨਹੀਂ ਵਸਿਆ ਉਨਾ ਚਿਰ ਤੱਕ ਪ੍ਰਾਪਤੀ ਬਿਲਕੁਲ ਨਹੀਂ, ਹੱਠ ਯੋਗ ਨਾਲ ਪ੍ਰਾਪਤੀ ਨਹੀਂ। ਇੱਕ ਛੋਟੀ ਜਿਹੀ ਉਦਾਹਰਨ ਮੈਂ ਹੋਰ ਆਪ ਜੀ ਨੂੰ ਦੇਣਾ ਵੀ ਜਿੰਨਾ ਮਰਜ਼ੀ ਹੱਠ ਕਰਕੇ ਬੈਠੀਏ, ਹਜ਼ਰਤ ਮੂਸਾ ਦੇ ਸਮੇਂ ਇੱਕ ਘਟਨਾ ਵਾਪਰਦੀ ਹੈ ਕਿ ਹਜ਼ਰਤ ਮੂਸਾ ਅਵਤਾਰ ਸਨ, ਪੈਗੰਬਰ ਮੰਨੇ ਜਾਂਦੇ ਸੀ ਪਰਮੇਸ਼ਰ ਦੇ।
ਔਰ ਇਹ ਜੰਗਲ ਵਿੱਚੋਂ ਗੁਜ਼ਰ ਕੇ ਜਦੋਂ ਉੱਚੇ ਪਰਬਤ ਦੇ ਉੱਪਰ ਬੈਠ ਕੇ ਉਹ ਨਿਰੰਕਾਰ ਨਾਲ ਪਰਮੇਸ਼ਰ ਖੁਦਾ ਨਾਲ ਜਿਹੜਾ ਸੀ ਉਹ ਗੱਲਬਾਤ ਕਰਦੇ, ਲੋਕ ਸਤਿਕਾਰ ਉਹਨਾਂ ਦਾ ਬਹੁਤ ਕਰਦੇ ਸੀ। ਅਤੇ ਇੱਥੇ ਇੱਕ ਜੋਗੀ ਬੈਠਾ ਹੈ ਜਿਸ ਜੰਗਲ ਵਿੱਚੋਂ ਗੁਜ਼ਰਦੇ ਇੱਕ ਪੱਥਰ ਦੇ ਉੱਪਰ ਬੈਠਾ, 12 ਸਾਲ ਹੋ ਗਏ ਬੈਠੇ, ਆਪਣੀ ਕਿਰਿਆ ਕਰਦਾ, ਪ੍ਰਸ਼ਾਦ ਪਾਣੀ ਛਕਦਾ, ਜੋ ਵੀ ਜੰਗਲ 'ਚੋਂ ਮਿਲਦਾ ਖਾਂਦਾ, ਫਿਰ ਪੱਥਰ 'ਤੇ ਬੈਠ ਜਾਂਦਾ। ਇੰਨਾ ਕੁ ਵੱਡਾ ਅਭਿਆਸੀ ਬਣ ਗਿਆ, 12 ਸਾਲ ਜੰਗਲ ਵਿੱਚ ਹੀ ਹੋ ਗਏ ਅਤੇ 12 ਸਾਲ ਇਹਨੂੰ ਵੇਖਦਾ ਇੱਕ ਆਜੜੀ ਨੂੰ ਹੋ ਗਏ। ਆਜੜੀ ਇੱਕ ਜਿਹੜਾ ਭੇਡਾਂ ਚਾਰਨ ਵਾਲਾ, ਬੱਕਰੀਆਂ ਚਾਰਨ ਵਾਲਾ, ਉਹਨੂੰ ਵੀ ਇੰਨਾ ਹੀ ਸਮਾਂ ਵੇਖਦਿਆਂ ਹੋ ਗਿਆ। ਇੱਕ ਦਿਨ ਉਹਨੇ ਉਸ ਵੇਲੇ ਸਾਧੂ ਦੇ ਚਿਹਰੇ ਦੇ ਉੱਪਰ ਇੱਕ ਅਜੀਬ ਜਿਹੀ ਸ਼ਾਂਤੀ, ਤ੍ਰਿਪਤੀ ਮਹਿਸੂਸ ਕੀਤੀ ਅਤੇ ਉਹਨੂੰ ਬੱਕਰੀਆਂ ਦਾ ਦੁੱਧ ਛਕਾ ਕੇ ਕਹਿੰਦਾ ਵੀ ਕਿੰਨਾ ਕੁ ਕੁਝ ਮਿਲਦਾ ਤੈਨੂੰ ਇੱਥੇ ਬੈਠਿਆਂ। ਕਹਿੰਦਾ ਵੀ ਬਹੁਤ ਕੁਝ ਆਨੰਦ ਹੈ ਖੇੜੇ ਵਿੱਚ। ਕਹਿੰਦਾ ਜੇ ਤੂੰ ਖੇੜੇ ਵਿੱਚ ਹੈ ਤਾਂ ਫਿਰ ਮੈਨੂੰ ਵੀ ਦੱਸ, ਜੇ ਮੈਂ ਬਹਿ ਜਾਂ ਤੇਰੇ ਸਾਹਮਣੇ ਮੈਂ ਵੀ ਬੈਠ ਜਾਂਦਾ ਵੀ ਮੈਨੂੰ ਵੀ ਮਿਲ ਜਾਏਗਾ। ਕਹਿੰਦਾ ਵੀ ਐਡੀ ਸੌਖੀ ਖੇਡ ਤਾਂ ਨਹੀਂ, ਉਹ ਬੱਕਰੀਆਂ ਘਰ ਛੱਡ ਕੇ ਆ ਗਿਆ ਅਤੇ ਆਪ ਬੈਠ ਗਿਆ ਉਹਦੇ ਸਾਹਮਣੇ, ਜਿੱਦਾਂ ਉਹ ਕਰਿਆ ਕਰੇ ਉੱਦਾਂ ਉਹ ਕਰਨ ਲੱਗ ਪਿਆ, ਜਿਹੜਾ ਮੰਤਰ ਉਹ ਪੜਿਆ ਕਰੇ ਉਸੇ ਤਰ੍ਹਾਂ ਉਹ ਮੰਤਰ ਸਾਹਮਣੇ ਬੱਕਰੀਆਂ ਚਾਰਨ ਵਾਲਾ ਪੜ੍ਹੀ ਜਾਇਆ ਕਰੇ। ਥੋੜ੍ਹੇ ਕੁ ਦਿਨ ਹੋਏ ਅਤੇ ਹਜ਼ਰਤ ਮੂਸਾ ਜਦੋਂ ਉੱਧਰੋਂ ਦੀ ਲੰਘੇ ਨਾ, ਅਤੇ ਹਜ਼ਰਤ ਮੂਸਾ ਨੇ ਇਸ ਭਗਤੀ ਕਰਨ ਵਾਲੇ ਜੋਗੀ ਦੇ ਵੱਲ ਧਿਆਨ ਦਿੱਤਾ ਅਤੇ ਜੋਗੀ ਜਾਂਦਾ ਜਾਂਦਾ ਕਹਿੰਦਾ ਹਜ਼ਰਤ ਜੀ, ਪਰਮੇਸ਼ਰ ਨੂੰ ਕਹਿ ਦਿਓ, ਮੇਰਾ ਸੁਨੇਹਾ ਦੇ ਦਿਓ ਵੀ ਕਦੋਂ ਮਿਲਾਪ ਹੋਵੇਗਾ, ਹੁਣ ਤਾਂ ਬੜਾ ਲੰਮਾ ਸਮਾਂ ਹੋ ਗਿਆ। ਅਤੇ ਉਸ ਵੇਲੇ ਜਿਹੜਾ ਲਾਗੇ ਬੈਠਾ ਸੀ ਆਜੜੀ, ਜੇ ਥੋੜ੍ਹੇ ਦਿਨ ਹੀ ਹੋਏ ਸੀ, ਉਹ ਕਹਿੰਦਾ ਜੀ ਮੇਰਾ ਵੀ ਸੁਨੇਹਾ ਦੇ ਦਿਓ ਵੀ ਮੈਨੂੰ ਕਦੋਂ ਕੁ ਮਿਲੇਗਾ। ਉਹ ਅੱਗੋਂ ਹੱਸ ਪਿਆ ਜਿਹੜਾ ਸਾਹਮਣੇ ਪੱਥਰ 'ਤੇ ਬੈਠਾ ਸੀ, ਕਹਿੰਦਾ ਮੈਨੂੰ 12 ਸਾਲ ਹੋ ਗਏ ਅਜੇ ਰਾਹ ਨਹੀਂ ਮਿਲਿਆ, ਵੀ ਤੂੰ ਅਜੇ 2 ਦਿਨ ਹੋਏ ਬੈਠੇ। ਉਹ ਕਹਿੰਦਾ ਜੀ ਮੇਰਾ ਵੀ ਸੁਨੇਹਾ ਦੇ ਦਿਓ। ਜਦੋਂ ਸ਼ਾਮ ਨੂੰ ਹਜ਼ਰਤ ਮੂਸਾ ਵਾਪਸ ਆਏ, ਉਹ ਕਹਿੰਦੇ ਮੈਂ ਤੁਹਾਡਾ ਸੁਨੇਹਾ ਦੇ ਦਿੱਤਾ ਸੀ। ਅਤੇ ਜੋਗੀ ਕਹਿੰਦਾ ਵੀ ਦੱਸੋ ਫਿਰ ਮਿਲਾਪ ਕਦੋਂ ਹੋਏਗਾ। ਉਹ ਕਹਿੰਦੇ ਵੀ ਪਰਮੇਸ਼ਰ ਨੇ ਇਲਹਾਮ ਕੀਤਾ, ਆਕਾਸ਼ਵਾਣੀ ਹੋਈ ਵੀ ਜਿਹੜੇ ਦਰਖਤ ਦੇ ਥੱਲੇ ਤੂੰ ਬੈਠਾ ਹੈ ਨਾ ਪੱਥਰ 'ਤੇ, ਜਿੰਨੇ ਇਸ ਦਰਖਤ ਨੂੰ ਫਲ ਲੱਗੇ ਨੇ ਉਹਨਾਂ ਸਮਾਂ ਤੈਨੂੰ ਲੱਗੇਗਾ ਮਿਲਾਪ ਵਾਸਤੇ। ਉਹ ਪੱਥਰ ਤੋਂ ਉੱਠ ਕੇ ਖਲੋ ਗਿਆ, ਕਹਿਣ ਲੱਗਾ ਇਸ ਤਰ੍ਹਾਂ ਥੋੜ੍ਹੀ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ, 12 ਸਾਲ ਹੋ ਗਏ ਬੈਠਿਆਂ ਨੂੰ, ਅਜੇ ਆ ਫਲ ਜਿਹੜੇ ਲੱਗੇ, ਪਤਾ ਨਹੀਂ ਕਿੰਨੇ ਫਲ ਲੱਗੇ ਅਤੇ ਕਿੰਨਾ ਸਮਾਂ ਲੱਗੇਗਾ, ਤੁਸੀਂ ਇੱਦਾਂ ਕਰਿਓ ਵੀ ਖੁਦਾ ਨੂੰ ਕਹਿ ਦਿਓ ਵੀ ਮੇਰਾ ਹਿਸਾਬ ਕਰ। ਉਹ ਖੁਦਾ ਨੂੰ ਕਹਿ ਦਿਓ ਵੀ ਮੇਰਾ ਹਿਸਾਬ ਕਰ ਦੇ। ਕਹਿੰਦੇ ਜੀ ਠੀਕ ਹੈ। ਉਹ ਆਜੜੀ ਕਹਿੰਦਾ ਸਾਹਮਣੇ ਵੀ ਮੇਰਾ ਵੀ ਪੁੱਛ ਕੇ ਆਇਓ ਵੀ ਮੈਨੂੰ ਕਦੋਂ, ਮੇਰਾ ਕਦੋਂ ਮਿਲਾਪ ਹੋਏਗਾ। ਉਹ ਕਹਿੰਦੇ ਜੀ ਠੀਕ ਹੈ। ਅਗਲੇ ਦਿਨ ਫਿਰ ਜਦੋਂ ਹਜ਼ਰਤ ਮੂਸਾ ਆਏ ਅਤੇ ਉਹਨਾਂ ਨੂੰ ਪੁੱਛਦਾ ਵੀ ਮੇਰਾ ਹਿਸਾਬ ਕਰ ਆਏ, ਉਹ ਪੁੱਛਿਆ ਖੁਦਾ ਤੋਂ, ਕਹਿੰਦੇ ਵੀ ਹਾਂ ਖੁਦਾ ਨੇ ਕਿਹਾ ਵੀ ਜੇ ਹਿਸਾਬ 'ਤੇ ਗੱਲ ਆ ਗਈ ਅਤੇ ਜਿਹੜੇ 12 ਸਾਲ ਪੱਥਰ 'ਤੇ ਤੂੰ ਬੈਠਾ ਹੈ ਨਾ, ਉਹ 12 ਸਾਲ ਉਸ ਪੱਥਰ ਨੂੰ ਸਿਰ 'ਤੇ ਰੱਖ ਕੇ ਖਲੋ, ਫਿਰ ਹਿਸਾਬ ਦੀ ਗੱਲ ਕਰਾਂ। ਜੇ ਇਸ ਪੱਥਰ 'ਤੇ ਤੂੰ ਬੈਠਾ 12 ਸਾਲ ਉਹਨੂੰ ਸਿਰ 'ਤੇ ਰੱਖ ਕੇ ਖਲੋ, ਫਿਰ ਹਿਸਾਬ ਦੀ ਗੱਲ 'ਤੇ ਫਿਰ ਕਰਾਂਗੇ। ਅਤੇ ਜਿਹੜਾ ਸਾਹਮਣੇ ਆਜੜੀ ਬੈਠਾ ਸੀ ਉਹਨੂੰ ਕਿਹਾ ਵੀ ਮੇਰੀ ਗੱਲ ਮੇਰੀ ਕੀਤੀ ਤੁਸੀਂ ਗੱਲ ਉਹਨੇ? ਕਹਿੰਦੇ ਜੀ ਹਾਂ, ਤੁਹਾਡੀ ਗੱਲ ਵੀ ਕਰ ਲਈ, ਖੁਦਾ ਨੇ ਸੁਨੇਹਾ ਭੇਜਿਆ ਵੀ ਜਿਹੜੇ ਦਰਖਤ ਦੇ ਥੱਲੇ ਤੂੰ ਬੈਠਾ ਜਿੰਨੇ ਪੱਤੇ ਲੱਗੇ ਨੇ ਉਨੇ ਸਮੇਂ ਬਾਅਦ ਮਿਲੇਗਾ। ਉਹ ਉੱਠ ਕੇ ਨੱਚਣ ਲੱਗ ਪਿਆ, ਬੜਾ ਖੁਸ਼, ਛਾਲਾਂ ਮਾਰਨ ਲੱਗ ਪਿਆ। ਜੋਗੀ ਕਹਿੰਦਾ ਵੀ ਮੂਰਖਾ ਕਿਉਂ ਇੰਨਾ ਹੱਸਦਾ, ਕਿਉਂ ਰੌਲਾ ਪਾਉਂਦਾ, ਦਰਖਤ ਦੇ ਪੱਤੇ ਤੂੰ ਗਿਣੇ ਆ ਕਦੀ ਵੀ ਕਿੰਨੇ ਕੁ ਹੋਣਗੇ ਅਤੇ ਕਿੰਨਾ ਸਮਾਂ ਲੱਗੇਗਾ? ਉਹ ਕਹਿੰਦਾ ਮੈਂ ਗਿਣਤੀ ਵਿੱਚ ਨਹੀਂ ਪੈਂਦਾ, ਜੇ ਖੁਦਾ ਨੇ ਮਿਲਾਪ ਦਾ ਸੁਨੇਹਾ ਭੇਜਿਆ ਤਾਂ ਇਹਦਾ ਅਰਥ ਵੀ ਮਿਲਾਪ ਜ਼ਰੂਰ ਹੋਏਗਾ, ਮਿਲਾਪ ਜ਼ਰੂਰ ਹੋਏਗਾ, ਭਾਵੇਂ ਕਿੰਨਾ ਵੀ ਸਮਾਂ ਲੱਗੇ। ਬਸ ਉਸੇ ਵਕਤ ਕਹਿੰਦੇ ਖੁਦਾਈ ਪ੍ਰਗਟ ਹੋਈ ਅਤੇ ਵਡਿਆਈ ਹਫ਼ਤੇ ਵਿੱਚ ਆਜੜੀ ਨੂੰ ਮਿਲ ਗਈ ਅਤੇ ਜਿਹੜਾ ਹਿਸਾਬ ਕਰਨ ਵਾਸਤੇ ਬੈਠਾ ਸੀ 12 ਸਾਲ ਦਾ ਕੱਖ ਵੀ ਪ੍ਰਾਪਤ ਨਹੀਂ ਹੋਇਆ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਇੱਥੇ ਫਿਰ ਜਿਹੜਾ ਹੱਠ ਅਤੇ ਯੋਗ ਦਾ ਆਸਰਾ ਲੈ ਕੇ ਦਾਅਵਾ ਪੇਸ਼ ਕਰਨ ਦੀ ਕੋਸ਼ਿਸ਼ ਕਰੇ ਵੀ ਮੈਂ ਆਹ ਕੀਤਾ, ਅਤੇ ਸਤਿਗੁਰੂ ਮਹਾਰਾਜ ਕਹਿਣਗੇ ਫਿਰ ਜਿੱਦਣ ਖੁਦਾ ਔਰ ਉਸ ਪੇਸ਼ ਕੀਤੇ ਗਏ ਦਾਅਵਿਆਂ ਦਾ ਫਿਰ ਜਦੋਂ ਫੈਸਲਾ ਕਰਨ ਦੀ ਕੋਸ਼ਿਸ਼ ਕਰੇ ਤਾਂ ਫਿਰ ਬੰਦਾ ਕਿਸੇ ਪਾਸੇ ਵੀ ਦੌੜ ਨਹੀਂ। ਮਹਾਰਾਜ ਨੇ ਤਾਂ ਇੱਥੋਂ ਤੱਕ ਕਿਹਾ ਕਿ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਜਾਂ ਆਪਣਾ ਬਿਰਧ ਤੁਸੀਂ ਪਛਾਣ ਲਓ ਵੀ ਜੇ ਤੁਸੀਂ ਸਾਡੀ ਗਿਣਤੀ ਵਾਲੇ ਪਾਸੇ, ਸਾਡੇ ਕਰਮਾਂ ਦੀ ਗੱਲ ਵਾਲੇ ਪਾਸੇ ਆਓ ਤਾਂ ਫਿਰ ਸਾਡਾ ਛੁਟਕਾਰਾ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਜ਼ਿਕਰ ਕਰਦਿਆਂ ਇੱਥੇ ਕਹਿੰਦੇ
ਕਿ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਹਾਂ ਉਦਾਸ ਤਪੀਸਰ ਥੀਵੈ, ਵੱਡਾ ਉਦਾਸ ਹੋ ਜਾਏ ਤਪੀ ਹੋ ਜਾਏ, ਤਪੀਸਰ ਥੀਵੈ, ਤਪੀਸਰ ਥੀਵੇ ਦਾ ਅਰਥ ਹੈ ਵੱਡਾ ਤਪਧਾਰੀ ਵੀ ਹੋਵੇ। ਪਰ ਸਤਿਗੁਰੂ ਅੱਗੇ ਜ਼ਿਕਰ ਕਰਦਿਆਂ ਬੜਾ ਸੋਹਣਾ ਨਿਰਣਾ ਕਰਕੇ ਸਮਝਾਉਂਦੇ। ਸਤਿਗੁਰੂ ਕਹਿੰਦੇ ਅਗਨ ਮਾਹੇ ਹੋਮਤ ਪ੍ਰਾਨ, ਕਹਿੰਦੇ ਨੇ ਅਗਨੀ ਵਿੱਚ, ਅਗਨ ਮਾਹੇ, ਮਾਹੇ ਦਾ ਅਰਥ ਹੈ ਵਿੱਚ, ਹੋਮਤ ਪ੍ਰਾਨ, ਕਹਿੰਦੇ ਨੇ ਹੋਮ ਵਿੱਚ ਪ੍ਰਾਨ, ਪ੍ਰਾਨ ਹੋਮ ਸਮਝਦੇ ਹੋ ਆਪ ਜੀ, ਹੋਮ ਜਿਹੜਾ ਜੱਗ ਕੀਤਾ ਜਾਂਦਾ ਹੈ ਅਹੁਤੀ ਬਾਲ ਕੇ, ਕਹਿੰਦੇ ਨੇ ਹੋਮਤ ਪ੍ਰਾਨ ਵੀ ਇੰਨਾ ਕੁ ਜੱਗ ਕਰਦਿਆਂ ਕਰਦਿਆਂ ਆਪਣੇ ਪ੍ਰਾਣ ਹੀ ਉਸ ਹੋਮਤ ਵਿੱਚ, ਹੋਮ ਵਿੱਚ ਸੁੱਟ ਦੇਵੇ, ਪ੍ਰਾਣ ਵੀ ਦੇ ਦੇ। ਅਗਨ ਮਾਹੇ ਹੋਮਤ ਪ੍ਰਾਨ, ਕਣਿਕ ਅਸਵ ਹੈ ਵਰ ਭੂਮ ਦਾਨ। ਕਣਿਕ ਕਹਿੰਦੇ ਨੇ ਸੋਨੇ ਨੂੰ, ਅਸਵ ਕਹਿੰਦੇ ਹਨ ਹਾਥੀ ਨੂੰ, ਘੋੜਿਆਂ ਨੂੰ, ਅਤੇ ਹੈਵਰ ਕਹਿੰਦੇ ਹਨ। ਇੱਥੇ ਹੈਵਰ ਸ਼ਬਦ ਜਿਹੜਾ ਹੈ ਔਰ ਜੀਵਨ ਵਿੱਚ ਅਸਤ, ਅਸਵ ਅਸਵ ਕਿਹਾ ਜਾਂਦਾ ਹੈ ਘੋੜੇ ਨੂੰ, ਹੈਵਰ ਕਿਹਾ ਜਾਂਦਾ ਹੈ ਜਿਹੜੇ ਘੋੜੇ ਬਹੁਤ ਬੇਸ਼ਕੀਮਤੀ, ਅਤੇ ਇਹਦਾ ਹਾਥੀ ਨਾਲ ਵੀ ਸੰਬੰਧ ਜ਼ਿਕਰ ਕੀਤਾ ਜਾਂਦਾ। ਭੂਮ ਦਾਨ, ਭੂਮ ਦਾ ਅਰਥ ਹੁੰਦਾ ਕਿ ਬਹੁਤ ਜ਼ਿਆਦਾ ਜ਼ਮੀਨ ਦਾਨ ਵਿੱਚ ਕਰ ਦੇਵੇ। ਨਿਉਲੀ ਕਰਮ, ਨਿਉਲੀ ਕਰਮ ਦਾ ਅਰਥ ਕੀ ਹੈ ਵੀ ਜਿਵੇਂ ਅੱਜ ਦੇ ਸਮੇਂ ਵਿੱਚ ਨਹੀਂ ਚੌਂਕੜਾ ਮਾਰ ਕੇ ਅਤੇ ਲੱਕ ਸਿੱਧਾ ਕਰਕੇ ਆਪਣਾ ਢਿੱਡ, ਆਪਣਾ ਪੇਟ ਘੁਮਾਉਂਦੇ ਰਹਿੰਦੇ, ਇਹਨੂੰ ਨਿਉਲੀ ਆਸਨ ਕਿਹਾ ਜਾਂਦਾ, ਅਤੇ ਆਪਣੀਆਂ ਨਾੜੀਆਂ ਨੂੰ ਸਿੱਧਿਆਂ ਕਰਨ ਦੀ ਕੋਸ਼ਿਸ਼ ਕਰਦੇ। ਪਰ ਮਹਾਰਾਜ ਜੀ ਕਹਿੰਦੇ ਨਿਉਲੀ ਕਰਮ ਕਰੇ ਬਹੁ ਆਸਨ, ਬੜੇ ਆਸਨ ਲਾ ਕੇ ਨਿਉਲੀ ਕਰਮ ਕਰਦਾ ਰਹੇ। ਜੈਨ ਮਾਰਗ ਸੰਜਮ ਅਤ ਸਾਧ, ਜੈਨ ਮਾਰਗ ਬੜਾ ਸੰਜਮ ਦਾ ਹੈ। ਉਹ ਕਹਿੰਦੇ ਜੈਨ ਮਾਰਗ ਤੇ ਇਹ ਕਹਿੰਦਾ ਵੀ ਜੇ ਤੁਹਾਡੇ ਸਿਰ 'ਚ ਜੂਆਂ ਵੀ ਪੈ ਗਈਆਂ ਤਾਂ ਤੁਸੀਂ ਕੱਢਣੀਆਂ ਨਹੀਂ ਨੇ। ਉਹ ਕਹਿੰਦੇ ਤੁਹਾਡੀ ਇਹ ਤੁਹਾਡੀ ਗਲਤੀ ਕਾਰਨ ਤੁਹਾਡੇ ਪਈਆਂ, ਤੁਹਾਡੇ ਸਰੀਰ ਵਿੱਚ ਕੀੜੇ ਪੈ ਗਏ, ਤੁਸੀਂ ਮਾਰ ਨਹੀਂ ਸਕਦੇ ਉਹਨਾਂ, ਇੱਥੋਂ ਤੱਕ ਪੈਰ ਥੱਲੇ ਜੇ ਕੀੜਾ ਵੀ ਜਿਹੜਾ ਹੈ ਉਹ ਮਰਨਾ ਨਹੀਂ ਚਾਹੀਦਾ ਤੁਹਾਡੇ, ਇਸ ਕਰਕੇ ਉਹ ਨੰਗੇ ਪੈਰੀ ਚੱਲਦੇ, ਅਤੇ ਜੇ ਉਹ ਆਪਣੀ ਕਿਰਿਆ ਸੋਧ ਕੇ ਆਉਂਦੇ ਤਾਂ ਉਹ ਵੀ ਗੱਲਾਂ ਕਹਿਣ ਯੋਗ ਨਹੀਂ, ਅਸਲ ਦੇ ਵਿੱਚ ਉਹ ਆਪਣੀ ਵਿਸਤਾ ਵੀ ਫੋਲ ਕੇ ਆਉਂਦੇ ਵੀ ਇਹਦੇ ਵਿੱਚ ਕਿਤੇ ਕੀੜੇ ਨਾ ਚੱਲ ਜਾਣ। ਪਰ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਵੀ ਐਡਾ ਮਾਰਗ ਸੰਜਮ ਵਾਲਾ ਹੈ ਜੈਨ ਮਾਰਗ, ਅਤੇ ਸਤਿਗੁਰੂ ਜੀ ਕਹਿੰਦੇ ਜੈਨ ਮਾਰਗ ਸੰਜਮ ਅਤ ਸਾਧਨ, ਬਹੁਤ ਵੱਡੀ ਸਾਧਨਾ ਦਾ ਮਾਰਗ ਮੰਨਿਆ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਇਹ ਵੀ ਛੱਡ ਦਿਓ, ਨਿਮਖ ਨਿਮਖ ਕਰ ਸਰੀਰ ਕਟਾਵੈ, ਨਿਮਖ ਨਿਮਖ ਕਰਕੇ ਆਪਣਾ ਸਰੀਰ ਵੀ ਟੁਕੜੇ ਟੁਕੜੇ ਕਰਵਾ ਰਹੇ ਧਰਮ ਦੇ ਮਸਲੇ ਵਿੱਚ। ਪਰ ਮਹਾਰਾਜ ਜੀ ਕਹਿਣ ਲੱਗੇ ਤਉ ਪੀ ਹਉਮੈ ਮੈਲ ਨਾ ਜਾਵੇ, ਸਤਿਗੁਰੂ ਕਹਿੰਦੇ ਫਿਰ ਵੀ ਹਉਮੈ ਦੀ ਮੈਲ ਜਿਹੜੀ ਹੈ ਨਾ ਨਹੀਂ ਜਾਂਦੀ, ਜਿਹੜੀ ਹਉਮੈ ਹੈ ਹੰਗਤਾ ਹੈ ਉਹ ਫਿਰ ਵੀ ਅੰਦਰੋਂ ਖਤਮ ਨਹੀਂ ਹੁੰਦੀ ਕਦੀ, ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਜ਼ਿਕਰ ਕਰ ਦਿੱਤਾ ਕਿ ਜਦੋਂ ਤੱਕ ਇਹਦੇ ਮਨ ਵਿੱਚ ਇਹ ਫੁਰਨਾ ਬਣਿਆ ਹੋਇਆ ਕਿ ਜਦ ਇਹ ਜਾਣੈ ਮੈਂ ਕਿਛ ਕਰਤਾ, ਮੈਂ ਕਰ ਰਿਹਾ ਸਾਰਾ ਕੁਝ ਮੇਰੇ ਕਰਕੇ ਹੋ ਰਿਹਾ, ਜਦ ਇਹ ਜਾਣੈ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਨ ਮੈਂ ਫਿਰਤਾ। ਸਤਿਗੁਰੂ ਜੀ ਕਹਿੰਦੇ ਉਹਨਾਂ ਚਿਰ ਤੱਕ ਸਮਝ ਲੈਣਾ ਅਹੰਕਾਰ ਵਿੱਚ ਹੈ, ਜਦ ਇਹ ਜਾਣੈ ਮੁਝ ਤੇ ਕੁਛ ਹੋਏ, ਕਹਿੰਦੇ ਜਦੋਂ ਇਹ ਜਾਣ ਲੈ ਵੀ ਮੇਰੇ ਤੋਂ ਕੁਛ ਹੋ ਰਿਹਾ ਮੇਰੇ ਕਰਕੇ ਕੁਛ ਹੋਵੇਗਾ, ਅਤੇ ਮਹਾਰਾਜ ਜੀ ਕਹਿੰਦੇ ਜਦ ਇਹ ਜਾਣੈ ਮੁਝ ਤੇ ਕੁਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ, ਜਿੱਧਰ ਨੂੰ ਮਰਜ਼ੀ ਚਲੇ ਜਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਉਪਦੇਸ਼ ਦਿੰਦਿਆਂ ਕਹਿੰਦੇ ਕਿ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਪੀ ਹਉਮੈ ਮੈਲ ਨਾ ਜਾਵੇ, ਹਉਮੈ ਦੀ ਮੈਲ ਖਤਮ ਨਹੀਂ ਹੋ ਸਕਦੀ। ਇਸ ਕਰਕੇ ਜੇ ਹਉਮੈ ਹੈ ਤਾਂ ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਮੈਂ ਲਿਖ ਕੇ ਦੇ ਦਿੰਦਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਪਰਮੇਸ਼ੁਰ ਦੀ ਤਾਂ ਗੱਲ ਹੀ ਨਹੀਂ, ਪਰਮੇਸ਼ੁਰ ਦਾ ਤਾਂ ਮਿਲਾਪ ਨਹੀਂ ਜਦੋਂ ਤੱਕ ਹਉਮੈ ਹੈ, ਉਦੋਂ ਤੱਕ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਪ੍ਰਾਪਤੀ ਹੀ ਕੋਈ ਨਹੀਂ, ਕੋਈ ਪ੍ਰਾਪਤੀ ਨਹੀਂ। ਇਸ ਖਿਆਲ ਦਾ ਖਿਆਲ ਕਰੀਏ, ਸਤਿਗੁਰੂ ਜੀ ਕਹਿੰਦੇ ਇਸ ਜੀਵਨ ਵਿੱਚ ਜਦੋਂ ਹਉਮੈ ਦੀ ਗੱਲ ਹੈ, ਜਦੋਂ ਤੋਂ ਹਉਮੈ ਹੈ, ਪਾਤਸ਼ਾਹ ਜੀ ਕਹਿਣ ਲੱਗੇ ਕਿ ਇਸ ਜੀਵਨ ਵਿੱਚ ਜਿਸ ਦਿਨ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ, ਜਿੱਦਣ ਹਉਮੈ ਅੰਦਰੋਂ ਖਤਮ ਹੋ ਗਈ ਉਦਨ ਨਿਰੰਕਾਰ ਹੈ,
ਅਤੇ ਜਿੱਦਣ ਹਉਮੈ ਹੈ ਮਹਾਰਾਜ ਕਹਿਣ ਲੱਗੇ ਉਦੋਂ ਨਿਰੰਕਾਰ ਮਨਫੀ ਹੈ, ਨਿਰੰਕਾਰ ਹਿਰਦੇ ਦੇ ਵਿੱਚੋਂ ਵੱਖਰਾ ਹੈ। ਅੱਗੇ ਜ਼ਿਕਰ ਕਰਦਿਆਂ ਕਹਿੰਦੇ ਸਤਿਗੁਰੂ ਜੀ ਕਹਿੰਦੇ ਹਰ ਕੇ ਨਾਮ ਸਮਸਰ ਕਿਛ ਨਾਹੀਂ, ਕਛ ਨਾਹੀਂ ਦਾ ਅਰਥ ਹੈ ਕੁਛ ਵੀ ਨਹੀਂ ਹੈ। ਹਰ ਕੇ ਨਾਮ ਸਮਸਰ ਕਛ ਨਾਹੀਂ, ਸਤਿਗੁਰੂ ਜੀ ਕਹਿੰਦੇ ਨਾਮ ਦੇ ਬਰਾਬਰ ਕੁਛ ਵੀ ਨਹੀਂ ਹੈ। ਜਿੰਨਾ ਮਰਜ਼ੀ ਯਤਨ, ਜਿੰਨੀ ਮਰਜ਼ੀ ਵੱਡੀ ਪ੍ਰਾਪਤੀ ਕਰ ਲਓ, ਨਾਮ ਦੇ ਬਰਾਬਰ ਕੁਛ ਵੀ ਨਹੀਂ। ਇਹ ਗੱਲ ਦਾ ਖਿਆਲ ਜੀਵਨ ਵਿੱਚ ਕਰਨਾ ਲਾਜ਼ਮੀ ਹੈ। ਅਤੇ ਜੇ ਆਪਾਂ ਕਹੀਏ ਕਿ ਨਾਮ ਦੀ ਬਰਾਬਰੀ ਕਿਸੇ ਹੀਰੇ, ਕਿਸੇ ਮੋਤੀ, ਬੇਸ਼ਕੀਮਤੀ ਰਤਨ ਨਾਲ ਹੋ ਸਕਦੀ ਹੈ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਬਿਲਕੁਲ ਨਹੀਂ। ਨਾਮ ਦੇ ਸਹਿਤ ਬਰਾਬਰੀ ਨਹੀਂ ਕੀਤੀ ਜਾ ਸਕਦੀ। ਕੋਈ ਇਹੋ ਜਿਹੀ ਦੁਨੀਆ ਦੇ ਵਿੱਚ ਵਸਤ ਬਣੀ ਨਹੀਂ ਜਿਹਨੂੰ ਸਤਿਗੁਰੂ ਸਾਹਿਬ ਦੀ ਪ੍ਰਥਾਏ ਆਪਾਂ ਜ਼ਿਕਰ ਕਰਕੇ ਕਹਿੰਦੇ ਹਾਂ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ। ਇਸ ਕਰਕੇ ਸਤਿਗੁਰੂ ਸਾਹਿਬ ਦਾ ਇਹ ਕਥਨ ਸਾਡੇ ਜੀਵਨ ਵਿੱਚ, ਅਤੇ ਜਦੋਂ ਇਸ ਪਾਸੇ ਤੁਰ ਪਏ ਤਾਂ ਸਤਿਗੁਰੂ ਜੀ ਕਹਿੰਦੇ ਇਸ ਜੀਵਨ ਵਿੱਚ ਹਮ ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਸਤਿਗੁਰੂ ਜੀ ਕਹਿੰਦੇ ਨਾਮ ਦੇ ਸੰਸਰ ਬਰਾਬਰ ਕੁਛ ਵੀ ਨਹੀਂ, ਬਸ ਇਹੀ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਸਤਿਗੁਰੂ ਜੀ ਕਹਿਣ ਲੱਗੇ ਹੀ ਨਾਨਕ ਜੀ ਕਰਤੇ ਪੁਰਖ ਦੇ ਪ੍ਰਥਾਏ, ਇਹੀ ਉਪਦੇਸ਼ ਸਾਡੇ ਜੀਵਨ ਵਿੱਚ ਹੈ ਕਿ ਨਾਨਕ ਗੁਰਮੁਖੇ ਨਾਨਕ ਜੀ ਗੁਰੂ ਦੇ ਸਨਮੁਖ ਹੋ ਕਰਕੇ ਨਾਮ ਜਪਤ ਗਤ ਪਾਹੇ। ਸਤਿਗੁਰੂ ਕਹਿਣਗੇ ਨਾਮ ਜਪਣ ਤੋਂ ਬਾਅਦ ਹੀ ਕੁਝ ਪ੍ਰਾਪਤੀ ਹੈ, ਇਹਦੇ ਨਾਲ ਹੀ ਗਤ ਹੈ। ਇਸ ਕਰਕੇ ਨਾਮ ਜਪਤ ਤਾਂ ਕਿ ਗਤ ਹੋਏ। ਨਾਮ ਦੇ ਪ੍ਰਥਾਏ ਸਤਿਗੁਰੂ ਸਾਹਿਬ ਜੀ ਨੇ ਇੱਥੇ ਮਹਿਮਾ ਬਖਸ਼ਿਸ਼ ਕਰਕੇ ਸਾਨੂੰ ਇਹ ਸੰਖੇਪ ਰੂਪ ਦੇ ਵਿੱਚ ਮਹਾਰਾਜ ਜੀ ਨੇ ਇੱਕ ਪੰਕਤੀ ਵਿੱਚ ਹੀ ਸਮਝਾ ਦਿੱਤਾ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਹੇ ਨਾਨਕ ਜੀ, ਗੁਰੂ ਦੇ ਸਨਮੁਖ ਹੋ ਕਰਕੇ ਨਾਮ ਜਪਤ, ਨਾਮ ਨੂੰ ਜਪ ਕਰਕੇ ਅਗਲੀ ਅਵਸਥਾ ਹੈ। ਸਤਿਗੁਰੂ ਸਾਹਿਬ ਕਹਿਣ ਲੱਗੇ ਗਤ ਪਾਹੇ, ਗਤ ਦਾ ਅਰਥ ਮੁਕਤੀ, ਜੀਵਨ ਮੁਕਤ, ਜਿਹਨੂੰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਐ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਨ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਸਾਡੇ ਸਨਮੁੱਖ ਬਖਸ਼ਿਸ਼ ਕੀਤਾ, ਇਸ ਦੀ ਵਿਚਾਰ ਅੱਜ ਆਪਾਂ ਆਪ ਜੀ ਦੇ ਸਨਮੁੱਖ ਰੱਖੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਦੇ ਘਰ ਦੇ ਵਿੱਚ ਆਉਣ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਆਏ, ਗੁਰੂ ਵਾਲੇ ਬਣੀਏ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਆਓ ਬਹੁਤ ਸਤਿਕਾਰ ਜੋ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਤਿਨ੍ਹਾਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ, ਇੰਨੀਆਂ ਬੇਨਤੀਆਂ ਪ੍ਰਵਾਨ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸੰ ਸਤਿਕਾਰਯੋਗ ਗੁਰੂ ਘਰ ਦੇ ਹਰਿ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ 7:30 ਵਜੇ ਤੱਕ ਸਰਵਣ ਕਰਾਉਣਗੇ। 7:30 ਵਜੇ ਤੋਂ ਲੈ ਕੇ 8 ਵਜੇ ਤੱਕ ਸਤਿਕਾਰਯੋਗ ਕਵਿਸ਼ਰੀ ਜਥਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਪੱਠਲ, ਉਹ ਆਪ ਸੰਗਤਾਂ ਨੂੰ ਕਵਿਸ਼ਰੀ ਰਾਏ ਨਿਹਾਲ ਕਰਨਗੇ। ਆਪ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਤਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਸਾਹਿਬ ਸੰਗਤ ਜੀ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੇ ਪਾਵਨ ਬਾਣੀ ਅਨੁਸਾਰਨ ਕਰ ਰਹੇ ਹੋ ਅੱਜ ਦੇ ਜੋ ਇਹ ਸ਼ਾਮ ਸਮੇਂ ਦੇ ਲੰਗਰਾਂ ਦੀ ਸੇਵਾ ਹੈ ਸੇਵਕ ਪਰਿਵਾਰ ਵੀਰ ਜੀ ਕੁਲਦੀਪ ਸਿੰਘ ਜੀ ਵੱਲੋਂ ਅੱਜ ਦੇ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਲਈ ਗਈ। ਸਤਿਗੁਰ ਕਿਰਪਾ ਕਰਨ ਜਿਸ ਭਾਵਨਾ ਕਰਕੇ ਪਰਿਵਾਰ ਨੇ ਸੇਵਾ ਲਈ ਸਤਿਗੁਰ ਕਿਰਪਾ ਕਰ ਸੋ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਹੈ ਜੀ। ਸੋ ਇੰਨੀ ਸੇਵਾ ਪ੍ਰਵਾਨ ਕਰਨ ਜੀ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਪੱਠਲ, ਉਹ ਆਪ ਸੰਗਤਾਂ ਨੂੰ 8 ਵਜੇ ਤੱਕ ਕਵੀਸ਼ਰੀ ਰਾਹੀਂ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਵੱਧ ਤੋਂ ਵੱਧ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ
3: ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ।
4: ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮੈਂ

0: ਕਰ ਕਰ ਵੇਖੇ ਹਠੀਆਂ ਜਬੀਆਂ ਦਬੀਆਂ ਨੇ ਅਸਲ ਹਕੀਕਤ ਜਾਣਨ ਬਦਲੇ ਕਹੀ ਜਿੰਦਾ ਹਮਾਰੇ ਖਬੀਆਂ ਨੇ
1: ਰਹਿਮ ਦ੍ਰਿਸ਼ਟੀ ਦੇ ਨਾਲ ਬਾਗੀ।

ਜਸ ਮਿਲਦਾ ਹੈ ਸ਼ੁਭ ਕਰਮਾਂ ਨਾਲ, ਪਰ ਕਰਮ ਬਣਾਉਣੇ ਪੈਂਦੇ ਨੇ। ਜਸ ਦਿੰਦਾ ਹੈ ਜੋ ਦੁਨੀਆ ਨੂੰ ਜਸ, ਉਸਦੇ ਗਾਉਣੇ ਪੈਂਦੇ ਨੇ। ਇੱਕ ਉਸਦੀ ਨਜ਼ਰ ਸਵੱਲੀ ਲਈ ਦਿਲ ਦਾ ਨਜ਼ਰਾਨਾ ਕਾਫੀ ਨਹੀਂ, ਮਸਤਾ ਦਿਲਦਾਰ ਦੀ ਰਹਿਮਤ ਲਈ ਸਿਰ ਭੇਟ ਚੜਾਉਣੇ ਪੈਂਦੇ ਨੇ। ਉਸ ਨਿਰੰਕਾਰ ਪਾਤਸ਼ਾਹ ਮਹਾਰਾਜ ਦੀਆਂ ਰਹਿਮਤਾਂ ਅਤੇ ਬਖਸ਼ਾਂ ਦੇ ਪਾਤਰ ਬਣ ਰਹੇ ਹਾਂ। ਸੰਧਿਆ ਦੇ ਸਮੇਂ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸੋਹਦਰ ਰਹਿਰਾ ਸਾਹਿਬ ਜੀ ਦੇ ਜਾਪ ਤੋਂ ਉਪਰੰਤ ਸਤਿਗੁਰੂ ਦੀ ਰੱਬੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ ਹੈ। ਗੁਰੂ ਭਰੀ ਸਤਸੰਗਤ, ਸਤਿਗੁਰ ਦੀ ਰੱਬੀ ਬਾਣੀ ਨੂੰ ਸੁਣਨਾ ਅਤੇ ਪੜ੍ਹਨਾ ਸਾਡਾ ਮੁੱਖ ਫਰਜ਼ ਹੈ। ਚਾਰ ਪੌੜੀਆਂ ਜਪਜੀ ਸਾਹਿਬ ਦੇ ਅੰਦਰ ਸਤਿਗੁਰ ਨੇ ਬਖਸ਼ਿਸ਼ ਕੀਤੀਆਂ ਸੁਣਨ ਵਾਲੀਆਂ, ਅਤੇ ਚਾਰ ਹੀ ਪੌੜੀਆਂ ਸਤਿਗੁਰ ਨੇ ਮੰਨਣ ਵਾਲੀਆਂ। ਪਹਿਲਾਂ ਸੁਣਨਾ ਹੈ, ਅਤੇ ਜਿਹੜਾ ਸੁਣ ਕੇ ਮੰਨ ਜਾਂਦਾ ਹੈ ਸਤਿਗੁਰ ਜੀ ਰਹਿਮਤਾਂ ਅਤੇ ਬਖਸ਼ਿਆਂ ਨਾਲ ਭਰਪੂਰ ਕਰ ਦਿੰਦੇ ਨੇ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਨੀ। ਜਿਹੜੇ ਗੁਰੂ ਦੇ ਹੁਕਮ ਨੂੰ ਸਤ ਕਰਕੇ ਪ੍ਰਵਾਨ ਕਰਦੇ ਨੇ, ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ ਜੇਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਬਖਸ਼ਿਸ਼ ਕਰਨ, ਆਓ ਅਸੀਸ ਬਖਸ਼ੋ। ਜਿੱਥੇ ਆਪਾਂ ਰੱਬੀ ਬਾਣੀ ਦੇ ਕੀਰਤਨ ਸੁਣੇ ਨੇ ਉੱਥੇ ਸਾਡਾ ਇਤਿਹਾਸ ਹੈ, ਹਿਸਟਰੀ ਹੈ, ਗੁਰ ਇਤਿਹਾਸ ਹੈ, ਸਿੱਖ ਇਤਿਹਾਸ ਹੈ, ਜੋ ਗੁਰੂ ਸਾਹਿਬਾਨਾਂ ਨੇ ਸਿੱਖ ਯੋਧਿਆਂ ਨੇ ਸਾਨੂੰ ਆਪਣੇ ਪਿੰਡੇ 'ਤੇ ਹੰਢਾ ਕੇ ਬਣਾ ਕੇ ਦਿੱਤਾ ਹੈ। ਉਹ ਇਤਿਹਾਸ ਦੇ ਪੰਨਿਆਂ ਵਿੱਚੋਂ ਇੱਕ ਪੰਨਾ ਆਪ ਜੀ ਦੇ ਸਨਮੁੱਖ ਕਹਾਂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੇ ਜੀਵਨ ਪੰਧ ਵਿੱਚੋਂ ਕੱਲ੍ਹ ਰੋਜ਼ ਵੀ ਇੱਕ ਪੰਨਾ ਆਪ ਜੀ ਨੂੰ ਸਰਵਣ ਕਰਵਾਇਆ ਸੀ ਕਿ ਕਿਵੇਂ ਬੀਬੀ ਸੂਰਤੀ ਦਾ ਵਿਆਹ ਹੋ ਜਾਂਦਾ ਸਖੀ ਸਰਵਰੀਆਂ ਦੇ ਘਰ ਵਿੱਚ, ਪਰ ਉਹਦੇ ਨੇਮ ਪ੍ਰੇਮ ਵਿੱਚ ਬੜਾ ਪਿਆਰ ਸੀ ਗੁਰੂ ਪ੍ਰਤੀ ਅਤੇ ਗੁਰੂ ਪਿਆਰੀ ਸਤਸੰਗਤ। ਫਿਰ ਉਹ ਐਸਾ ਹੋਇਆ ਦਿਨ ਜਿਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖੀ ਵਿੱਚ ਪੂਰਾ ਪਰਿਵਾਰ ਰੰਗਿਆ ਗਿਆ। ਆਓ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਾਓ ਸੀਸ, ਅਸੀਸ ਬਖਸ਼ੋ, ਫਤਿਹ ਦੀ ਸਾਂਝ ਪਾਓ, ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰਸੰਗ ਦੀ ਇੱਥੋਂ ਕੁ ਆਰੰਭਤਾ ਹੋਣ ਲੱਗੀ ਹੈ। ਬੇਅੰਤ ਸਿੱਖ ਸੰਗਤਾਂ ਹਾਜ਼ਰੀ ਭਰ ਰਹੇ, ਆਓ ਜਿਹੜੀਆਂ ਸੰਗਤਾਂ ਸੇਵਾ ਕਰਦੇ ਮੁਬਾਰਕ ਹੈ, ਜਿਹੜੇ ਪਰਿਵਾਰ ਵੱਖ ਵੱਖ ਗੁਰੂ ਦੇ ਚਰਨ ਪਰਸਦੇ ਨੇ ਕਿ ਸਤਿਗੁਰ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਗੁਰੂ ਕੇ ਲੰਗਰ ਭੰਡਾਰੇ ਵੀ ਤਿਆਰ ਹੁੰਦੇ ਨੇ। ਜਿਵੇਂ ਅੱਜ ਸਰਦਾਰ ਕੁਲਦੀਪ ਸਿੰਘ ਦੇ ਸਮੁੱਚੇ ਪਰਿਵਾਰ ਨੇ ਗੁਰੂ ਕੀਆਂ ਸਿੱਖ ਸੰਗਤਾਂ ਵਾਸਤੇ ਸਤਿਗੁਰ ਦਾ ਸ਼ੁਕਰਾਨਾ ਕਰਦਿਆਂ ਰੱਬ ਦੀਆਂ ਬਖਸ਼ੀਆਂ ਦਾਤਾਂ ਨੂੰ ਸਫਲਿਆਂ ਕਰ ਰਿਹਾ ਸਮੁੱਚਾ ਪਰਿਵਾਰ, ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਗੁਰੂ ਪਿਆਰੀ ਸਤ ਸੰਗਤ, ਜਿੱਥੇ ਆਪ ਸਿੱਖ ਸੰਗਤਾਂ ਇੱਧਰ ਉੱਧਰ ਬੈਠੇ ਹੋ, ਉਹਨਾਂ ਨੂੰ ਵੀ ਬੇਨਤੀ ਹੈ ਵੀ ਕੁਝ ਸਮਾਂ ਆਣ ਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਜ਼ਰੂਰ ਭਰੀਏ, ਸਾਡਾ ਆਇਆ ਵੀ ਸਫਲਾ ਹੋ ਜਾਏ, ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਏ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਸਤਿਗੁਰ ਨੇ ਇੱਕ ਹੁਕਮ ਕੀਤਾ ਸੀ, ਸਿੱਖੋ ਜਿੱਥੇ ਕੀਮਤੀ ਭੇਟਾਵਾਂ ਲੈ ਕੇ ਆਉਂਦੇ ਹੋ ਉੱਥੇ ਗੁਰੂ ਨਾਨਕ ਦੇ ਘਰ ਨੂੰ ਚੰਗੇ ਘੋੜਿਆਂ, ਨਸਲੀ ਘੋੜਿਆਂ ਦੀ ਲੋੜ ਹੈ, ਚੰਗੇ ਹਥਿਆਰਾਂ ਦੀ ਲੋੜ ਹੈ, ਜਵਾਨੀਆਂ ਦੀ ਲੋੜ ਹੈ। ਅਤੇ ਗੁਰੂ ਭਰੀ ਸਤ ਸੰਗਤ, ਬਹੁਤ ਸਾਰੇ ਵਿਦਵਾਨ ਲਿਖਦੇ ਨੇ, ਪ੍ਰਿੰਸੀਪਲ ਸਤਬੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾਕਟਰ ਗੰਡਾ ਸਿੰਘ ਇਤਿਹਾਦਕ, ਉਹਨਾਂ ਨੇ ਕਿਹਾ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਇਹ ਬਚਨ ਸੁਣਿਆ ਨਾ, ਵਹੀਰਾਂ ਕੱਤ ਕੇ ਗੁਰੂ ਕੀਆਂ ਸਿੱਖ ਸੰਗਤਾਂ ਨੌਜਵਾਨ ਆਪਣਾ ਆਪ ਸਮਰਪਣ ਗੁਰੂ ਨੂੰ ਕਰਦੇ ਰਹੇ। ਜਦੋਂ ਆਪਣਾ ਆਪ ਸਮਰਪਣ ਕਰਦੇ ਰਹੇ, ਬਹਾਦਰ ਬਾਬਾ ਵਿਧੀ ਚੰਦ ਵਰਗਿਆਂ ਨੇ 52 ਨੌਜਵਾਨ ਸੁਰ ਸਿੰਘ ਨਗਰ ਤੋਂ ਲਿਆਂਦੇ, ਦੋ ਢਾਡੀਆਂ ਨੂੰ ਨੱਥ ਅਤੇ ਅਬਦੁੱਲ ਜੀ ਨੂੰ ਹਾਥੀ 'ਤੇ ਬਿਠਾ ਕੇ ਲਿਆਂਦਾ, ਗੁਰੂ ਦਰਬਾਰ ਵਿੱਚ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਸਨਮੁੱਖ ਕੀਤਾ। ਆਓ ਜਿਵੇਂ ਅਨੇਕਾਂ ਸੰਗਤਾਂ ਭਾਰਤ ਦੇ ਕੋਨੇ ਕੋਨੇ ਵਿੱਚੋਂ, ਪੱਛਮ ਵਿੱਚੋਂ, ਪੂਰਬ ਵਿੱਚੋਂ ਭੇਟਾਵਾਂ ਲੈ ਕੇ ਆਉਂਦੀਆਂ, ਕਾਬਲ ਕੰਧਾਰ ਦੀ ਸੰਗਤ, ਉੱਥੇ ਦੋ ਮਸੰਦ ਸਨ ਜਿਨ੍ਹਾਂ ਦੀ ਸੇਵਾ ਸੀ ਬਖਤ ਮਲ ਅਤੇ ਤਾਰਾ ਚੰਦ, ਉਹਨਾਂ ਦੀ ਪ੍ਰੇਰਨਾ ਨਾਲ ਸੰਗਤਾਂ ਗੁਰੂ ਦਰਬਾਰ ਵਿੱਚ ਭੇਟਾਵਾਂ ਲੈ ਕੇ ਆਉਂਦੀਆਂ। ਇਸ ਵਾਰ ਕਾਬਲ ਕੰਧਾਰ ਦੀ ਸੰਗਤ ਨੇ ਦੋ ਘੋੜੇ ਖਰੀਦੇ, ਬੜਾ ਵੱਡਾ ਮੁੱਲ ਲਾ ਕੇ, ਨਸਲੀ ਘੋੜੇ ਸੀ, ਦਰਿਆਈ ਘੋੜੇ ਸਨ, ਕਾਠੀਆਂ ਸਮੇਤ ਲੱਖਾਂ ਦਾ ਮੁੱਲ ਲਾ ਕੇ ਖਰੀਦੇ। ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਭੇਟਾ ਕਰਨੇ ਨੇ। ਉਹਨਾਂ ਘੋੜਿਆਂ ਦਾ ਨਾਂ ਵੀ ਮੁਕਰਰ ਕੀਤਾ, ਦਿਲ ਬਾਗ ਅਤੇ ਗੁੱਲ ਬਾਗ। ਗੁਰੂ ਭਰੀ ਸਤਸੰਗ ਘੋੜੇ ਲੈ ਕੇ ਤੁਰ ਪਏ, ਲਾਹੌਰ ਆਏ ਅਤੇ ਸ਼ਾਹਜਹਾਨ ਬਾਦਸ਼ਾਹ ਦੀ ਅਸਵਾਰੀ ਲੰਘ ਰਹੀ ਸੀ, ਉਹਦੇ ਅਹਿਲਕਾਰਾਂ ਦੀ ਨਜ਼ਰੀ ਪੈ ਗਏ ਘੋੜੇ ਮੁੱਕਦੀ ਗੱਲ, ਗੁਰੂ ਕੇ ਸਿੱਖਾਂ ਦੇ ਕੋਲੋਂ ਇਸ
ਸ਼ਾਹਜਹਾਂ ਬਾਦਸ਼ਾਹ ਦੇ ਅਹਿਲਕਾਰਾਂ ਨੇ ਦੋਵੇਂ ਘੋੜੇ ਖੋਲ੍ਹੇ, ਬੜੇ ਸੁੰਦਰ ਲੱਗੇ, ਜਾ ਕੇ ਸ਼ਾਹੀ ਤਬੇਲੇ ਵਿੱਚ ਬੰਨ ਦਿੱਤੇ ਲਾਹੌਰ ਦੀ ਧਰਤੀ। ਸਿੱਖ ਜਾ ਕੇ ਮਾਲਵੇ ਦੀ ਧਰਤੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਭਾਈ ਕੇ ਰੂਪੇ ਵਿਖੇ ਹੱਥ ਜੋੜ ਕੇ ਖੜ੍ਹ ਗਏ, ਸਤਿਗੁਰੂ ਦੇ ਅੱਗੇ ਚਰਨਾਂ ਵਿੱਚ ਝੁਕਾ ਕੇ ਸੀਸ ਆਖਣ ਲੱਗੇ, ਸਤਿਗੁਰੂ ਅਸੀਂ ਆਪ ਜੀ ਦੇ ਚਰਨਾਂ ਵਾਸਤੇ, ਆਪ ਜੀ ਦੇ ਦਰਬਾਰ ਵਾਸਤੇ ਦੋ ਬੇਸ਼ਕੀਮਤੀ ਘੋੜੇ ਲਏ, ਪਰ ਸਤਿਗੁਰੂ ਬੜਾ ਰੋਸਾ ਹੈ ਸਾਡੇ ਹਿਰਦੇ 'ਚੋਂ, ਘੋੜੇ ਲਾਹੌਰ ਵਿਖੇ ਖੁੱਸ ਗਏ, ਚੋਰੀ ਹੋ ਗਏ। ਸਤਿਗੁਰੂ ਸ਼ਾਹਜਹਾਂ ਬਾਦਸ਼ਾਹ ਨੇ ਧੱਕੇ ਨਾਲ ਖੋਹ ਲਏ, ਉਹਦੇ ਅਹਿਲਕਾਰਾਂ ਨੇ ਸ਼ਾਹੀ ਤਬੇਲੇ 'ਚ ਬੰਨ ਦਿੱਤੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਹੱਸੇ, ਮੁਸਕਰਾਏ, ਕਹਿਣ ਲੱਗੇ, ਗੁਰੂ ਪਿਆਰਿਓ, ਜਦੋਂ ਕਾਬਲ ਕੰਧਾਰ ਵਿੱਚੋਂ ਚੱਲੇ ਸੀ ਤੁਹਾਡੀ ਭੇਟਾ ਉਦੋਂ ਹੀ ਪ੍ਰਵਾਨ ਹੋ ਗਈ, ਉਹ ਸਾਡੇ ਨੇ ਅਤੇ ਅਸੀਂ ਜਦੋਂ ਵੀ ਚਾਹਾਂਗੇ ਲੈ ਆਵਾਂਗੇ। ਇਸ਼ਾਰਾ ਕੀਤਾ ਬਹਾਦਰ ਬਾਬਾ ਬਿਧੀ ਚੰਦ, ਬਿਧੀਆਂ ਦਾ ਜਾਣੂ, ਉਹਨੇ ਪਾ ਕੇ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲੋਂ, ਚਲੇ ਗਏ ਲਾਹੌਰ ਅੰਦਰ ਗੁਰੂ ਪੈਰੀ ਸਤ ਸੰਗਤ, ਜਾ ਕੇ ਭਾਈ ਜੀਵਨੇ ਦੇ ਘਰ ਵਿੱਚ ਠਹਿਰੇ ਅਤੇ ਘਾਈ ਬਣ ਗਏ। ਘਾਈ ਬਣ ਕੇ ਸ਼ਾਹੀ ਕਿਲੇ ਵਿੱਚ ਪਹੁੰਚੇ, ਮਾਨੋ ਤਰਤੀਬਾਂ ਲਾ ਕੇ, ਸਕੀਮਾਂ ਲਾ ਕੇ ਬਹਾਦਰ ਬਾਬਾ ਬਿਧੀ ਚੰਦ ਪਹਿਲਾ ਘੋੜਾ ਘਾਈ ਬਣ ਕੇ ਸ਼ਾਹੀ ਕਿਲੇ ਵਿੱਚੋਂ ਕੱਢ ਕੇ ਲੈ ਕੇ ਆਏ, ਮਾਲਵੇ ਲਿਆ ਕੇ ਹਾਜ਼ਰ ਕੀਤਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਘੋੜਿਆਂ ਦੀ ਸੇਵਾ ਵਾਸਤੇ ਭਾਈ ਜੇਠੇ ਨੂੰ ਲਾ ਦਿੱਤਾ। ਸੁਣਨ ਵਾਲੀ ਬਾਤ ਹੈ, ਭਾਈ ਜੇਠਾ ਜੀ ਸੇਵਾ ਕਰਦੇ ਨੇ, ਦਾਣਾ ਫੱਕਾ ਉਸ ਘੋੜੇ ਨੂੰ ਪਾਉਂਦੇ ਨੇ, ਪਰ ਘੋੜਾ ਮੂੰਹ ਨਹੀਂ ਲਾਉਂਦਾ। ਦਿਲ ਬਾ ਘੋੜਾ ਤਬੇਲੇ ਵਿੱਚ ਬੱਝਾ ਹੋਇਆ ਅਤੇ ਉਹਦੇ ਨੇਤਰਾਂ ਵਿੱਚੋਂ ਹੰਝੂ ਕਿਰਦੇ, ਵੀ ਭਾਈ ਜੇਠਾ ਮਹਿਸੂਸ ਕਰ ਸਕਦਾ ਉਹਦਾ ਦੁੱਖ, ਉਹਦਾ ਵਿਛੋੜਾ। ਆ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋਇਆ, ਕਹਿਣ ਲੱਗਾ, ਸਤਿਗੁਰੂ ਇਹ ਘੋੜਾ ਲੈ ਕੇ ਆਇਆ ਬਹਾਦਰ ਬਾਬਾ ਬਿਧੀ ਚੰਦ, ਪਰ ਸਤਿਗੁਰੂ ਮੈਂ ਘੋੜੇ ਦੀ ਦਸ਼ਾ ਵੇਖ ਚੁੱਕਾ ਹਾਂ, ਉਹਦੀ ਹਾਲਤ ਵੇਖ ਚੁੱਕਾ ਹਾਂ, ਸਤਿਗੁਰੂ ਵਿਛੋੜਾ ਨਹੀਂ ਚੱਲ ਰਿਹਾ। ਮੇਰੇ ਮਨ ਵਿੱਚ ਜੋ ਆਈ ਆਪ ਜੀ ਨੂੰ ਕਹਿ ਦੇਣਾ ਚਾਹੁੰਦਾ, ਜਾਂ ਤਾਂ ਇਹਦਾ ਵੀਰ ਦੂਜਾ ਘੋੜਾ ਗੁੱਲ ਬਾਗ ਵੀ ਇਹਦੇ ਕੋਲ ਆ ਜਾਏ, ਨਹੀਂ ਤਾਂ ਸਤਿਗੁਰੂ ਇਹ ਵੀ ਘੋੜਾ ਜਾ ਕੇ ਕਿਲੇ ਵਿੱਚ ਬੰਨ ਦਿਓ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਹੱਸੇ, ਕਹਿਣ ਲੱਗੇ, ਇਹ ਘੋੜਾ ਨਹੀਂ ਜਾਏਗਾ ਗੁਰੂ ਦਿਆ ਪਿਆਰਿਆ, ਦੂਜਾ ਘੋੜਾ ਵੀ ਇਸੇ ਤਬੇਲੇ ਵਿੱਚ ਗੁਰੂ ਦਰਬਾਰ ਵਿੱਚ ਆਏਗਾ। ਬਹਾਦਰ ਬਾਬਾ ਬਿਧੀ ਚੰਦ ਤੁਰਿਆ, ਦੂਜਾ ਘੋੜਾ ਉਹ ਨਜ਼ੂਮੀਆਂ ਬਣ ਕੇ ਗੁਰੂ ਪੈਰੀ ਸਤ ਸੰਗਤ ਜੋਤਸ਼ੀ ਬਣ ਕੇ ਲੈ ਕੇ ਆਏ। ਜਦੋਂ ਘੋੜੇ ਉੱਤੇ ਹੋਏ ਸਵਾਰ ਅਤੇ ਲਗਾਮਾਂ ਖਿੱਚੀਆਂ, ਉਹ ਸੰਮਣ ਬੁਰਜ ਵੱਲੋਂ ਮੂੰਹ ਕਰਕੇ ਬਹਾਦਰ ਬਾਬਾ ਬਿਧੀ ਚੰਦ ਨੇ ਆਖਿਆ, ਉਹ ਸ਼ਾਹਜਹਾਂ ਬਾਦਸ਼ਾਹ, ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਸੀ, ਆਹ ਦੂਜਾ ਘੋੜਾ ਵੀ ਲੈ ਕੇ ਚੱਲੇ ਹੈ, ਤੈਨੂੰ ਲਲਕਾਰ ਕੇ ਚੱਲਿਆ। ਇਹ ਮਾਨਤ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੀ ਸੀ। ਅਤੇ ਯਾਦ ਰੱਖੀ, ਜੇ ਟੱਕਰ ਨਾ ਹੋਇਆ, ਜੇ ਜੰਗ ਕਰਨੀ ਹੋਈ, ਆ ਜਾਈ ਮਾਲਵੇ ਦੀ ਧਰਤੀ 'ਤੇ ਗੁਰੂ ਕੇ ਸਿੱਖ ਲਲਕਾਰ ਕੇ, ਲਾਈ ਘੋੜੇ ਨੂੰ ਅੱਡੀ ਨਦੀ ਵਿੱਚ ਮਰਵਾ ਕੇ, ਛਾਲ ਦਗੜ ਦਗੜ ਕਰਦਾ ਘੋੜਾ ਦੀਨੇ ਕਾਂਗੜ ਵਿਖੇ ਲਿਆ ਹਾਜ਼ਰ ਕੀਤਾ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸਿੱਖੋ ਤਿਆਰੀ ਕਰ ਲਓ। ਇੱਧਰ ਸ਼ਾਹਜਹਾਂ ਬਾਦਸ਼ਾਹ ਨੂੰ ਲੱਗਾ ਪਤਾ, ਉਹਨੇ ਲਾਹੌਰ ਵਿੱਚ ਉਹਦਾ ਮੱਥਾ ਠਣਕਿਆ, ਉਹਨੇ ਆਖਿਆ, ਸਿੱਖ ਆਵੇ ਦਿਨ ਦੀਵੀਂ ਸ਼ਾਹੀ ਕਿਲੇ ਵਿੱਚੋਂ ਘੋੜਾ ਕੱਢ ਕੇ ਲੈ ਜਾਏ, ਉਹ ਦਿਨ ਦੂਰ ਨਹੀਂ, ਮੇਰੇ ਤਖਤ ਨੂੰ ਹੱਥ ਪਾ ਲੈਣਗੇ ਗੁਰੂ ਕੇ ਸਿੱਖ। ਉਹਨੇ ਦਰਬਾਰ ਲਾ ਕੇ ਵੱਡੇ ਵੱਡੇ ਅਹਿਲਕਾਰ ਜਰਨੈਲ ਬਿਠਾ ਕੇ ਆਖਿਆ, ਉੱਠਿਆ ਕੋਈ ਮਰਦ ਸਣੇ ਘੋੜਿਆਂ ਦੇ ਬੰਨ ਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਹਾਜ਼ਰ ਕਰੇ? ਕੋਈ ਨਾ ਉੱਠਿਆ। ਇਹਨੇ ਦੂਜੀ ਆਵਾਜ਼ ਮਾਰੀ, ਉਹ ਨੀਵੀਆਂ ਉਹਦੀਆਂ ਪਾ ਕੇ ਬੈਠੇ ਸਨ, ਉਹਨਾਂ ਦਾ ਦਿਲ ਨਹੀਂ ਸੀ ਕਰ ਰਿਹਾ ਸੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚੜ੍ਹ ਕੇ ਜਾਈਏ। ਕਿਉਂ? ਕਿਉਂਕਿ ਦੋ ਜੰਗਾਂ ਉਹ ਲੜ ਕੇ ਵੇਖ ਲਈਆਂ, ਪਹਿਲੀ ਜੰਗ ਸਗਰਾਣਾ ਸਾਹਿਬ, ਦੂਜੀ ਜੰਗ ਸ਼੍ਰੀ ਹਰਗੋਬਿੰਦਪੁਰ ਦੀ, ਹਾਰਾਂ ਖਾਧੀਆਂ, ਜਿਹੜਾ ਜਰਨੈਲ ਆਇਆ ਮਾਰਿਆ ਗਿਆ, ਉਹਦੀਆਂ ਪਾ ਕੇ ਬੈਠੇ। ਤੀਜੀ ਆਵਾਜ਼ ਮਾਰ ਕੇ ਜੇ ਸ਼ਾਹਜਹਾਂ ਬਾਦਸ਼ਾਹ ਨੇ ਆਖਿਆ, ਉਹ ਮਰਦੋ, ਮੈਨੂੰ ਮਰਦ ਨਹੀਂ ਜਾਪਦੇ, ਮੈਨੂੰ ਤੁਸੀਂ ਔਰਤਾਂ ਜਾਪਦੇ, ਹਿਜੜੇ ਜਾਪਦੇ ਹੋ, ਚੂੜੀਆਂ ਪਾਉਣ ਖੁਣੋ ਰਹੇ ਜਾਪਦੇ ਹੋ। ਜਦੋਂ ਤਾਨਾ ਮਾਰਿਆ ਤਾਂ ਅੱਗ ਲੱਗ ਉੱਠੀ ਲੱਲਾ ਬੇਗ ਨੂੰ, ਇਹ ਆਪਣੇ ਅਸਥਾਨ ਤੋਂ ਉੱਠਿਆ ਆ ਗਿਆ, ਬੇਮਿਆਨ ਕੀਤੀ ਤਲਵਾਰ ਇਹਨੇ ਹੱਥ 'ਚ ਫੜ ਲਈ, ਪਾਨਾਂ ਦਾ ਬੀੜਾ ਇਹਨੇ ਪਾ ਕੇ ਮੂੰਹ 'ਚ ਕਾੜ ਕਾੜ ਕਰਦਾ ਚੱਬ ਗਿਆ। ਇਹਨੇ ਆਖਿਆ, ਸ਼ਾਹਜਹਾਂ ਬਾਦਸ਼ਾਹ, ਮੂੰਹ ਮੰਗੀ ਫੌਜ ਦੇ ਦਿਓ, ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਸਣੇ ਘੋੜਿਆਂ ਦੇ ਬੰਨ ਕੇ ਲੈ ਕੇ ਆਵਾਂਗਾ। ਬੜਾ ਖੁਸ਼ ਹੋਇਆ ਸ਼ਾਹਜਹਾਂ ਬਾਦਸ਼ਾਹ। ਇਹਨੇ ਤੁਰਨ ਤੋਂ ਪਹਿਲਾਂ ਇਹਨੂੰ ਖਿਲਤ ਦਿੱਤੀ, ਜਗੀਰਾਂ ਦੇਣ ਦਾ ਇਹਨੂੰ ਲਾਲਚ ਦਿੱਤਾ, ਹੁਣ 35,000 ਫੌਜ ਹੈ। ਅਤੇ ਗੁਰੂ ਪੈਰੀ ਸਾਧ ਸੰਗਤ ਲੱਲਾ ਬੇਗ ਨੇ ਆਪਣਾ ਭਰਾ ਕਮਰ ਬੇਗ ਤੋਰਿਆ, ਦੋ ਭਤੀਜੇ ਤੋਰੇ ਸ਼ਾ ਕਸਮ ਬੇਗ ਅਤੇ ਸ਼ਾਸ਼ਕ ਬੇਗ ਗੁਰੂ ਪੈਰੀ ਸਾਧ ਸੰਗਤ, ਇੱਕ ਭਣੇਵਾ ਤੋਰਿਆ, ਉਹਦਾ ਨਾਂ ਹੈ ਕਾਬਲੀ ਬੇਗ। ਆਓ ਗੁਰੂ ਪੈਰੀ ਸਾਧ ਸੰਗਤ ਕਵੀ ਕੀ ਲਿਖਦਾ ਹੈ, ਲਾਹੌਰ ਦੀ ਧਰਤੀ ਤੋਂ ਲਾਲਚ ਵੱਸ ਹੋ ਕੇ ਮੇਰੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉੱਤੇ ਜਿਵੇਂ ਲੱਲਾ ਬੇਗ ਚੜ੍ਹਾਈ ਕਰਕੇ ਆਉਣ ਲੱਗਾ, ਕਵੀ ਕੀ ਲਿਖਦਾ ਹੈ, ਲਾਲਚ ਦੇ ਭਰੇ ਜਗੀਰਾਂ ਦੇ ਵੱਸ ਹੋ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉੱਤੇ ਚੜ੍ਹ ਕੇ ਆਇਓ।

0: ਨਹੀਂ ਬਾਤੀ ਬਣਦੇ ਨੇ ਸਾਨੀ ਪੀਰਾਂ ਦੇ
1: ਤੁਰ ਪੈ ਮਾਰਨ ਲਾਲ ਜੀ ਜਗੀਰਾਂ ਦੇ।
2: ਇਤਿਹਾਸਕਾਰ ਲਿਖਦੇ ਨੇ ਸ਼ਾਹਜਹਾਨ ਬਾਦਸ਼ਾਹ ਪਹਿਲਾਂ ਆਪ ਤਿਆਰੀ ਕਰ ਬੈਠਾ, ਕਹਿੰਦਾ ਮੈਂ ਜਾਵਾਂਗਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉੱਤੇ ਚੜ ਕੇ। ਇਹਦੇ ਕੋਲ ਖਲੋਤਾ ਸੀ ਵਜ਼ੀਰ ਖਾਂ, ਵਜ਼ੀਰ ਉਹਦਾ ਮੱਥਾ ਠਣਕਿਆ। ਉਹ ਸ਼ਰਧਾਲੂ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦਾ, ਪੰਚਮ ਪਾਤਸ਼ਾਹ ਦੇ ਦਰਬਾਰ ਵਿੱਚ ਕਦੇ ਆਇਆ ਸੀ। ਇਹਨੂੰ ਬੜਾ ਭੈੜਾ ਰੋਗ ਜਲੋਤਰ ਦਾ ਰੋਗ ਲੱਗਾ ਸੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਰੋਵਰ ਦੇ ਵਿੱਚ ਸੇਵਾ ਕਰ ਰਹੇ ਸੀ ਅਤੇ ਸੇਵਾ ਕਰ ਰਹੇ ਹੱਥ ਵਿੱਚ ਟੋਕਰਾ ਸੀ, ਉਹ ਇਹਦੇ ਪੇਟ ਵਿੱਚ ਮਾਰਿਆ ਅਤੇ ਇਹਦਾ ਰੋਗ ਦੂਰ ਕਰ ਦਿੱਤਾ। ਇਹ ਪੰਚਮ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ, ਭਾਵੇਂ ਹੈ ਮੁਸਲਮਾਨ ਪਰ ਸਤਿਗੁਰ ਨੇ ਆਖਿਆ ਵਜ਼ੀਰ ਖਾਂ ਉਸ ਨਿਰੰਕਾਰ ਉੱਤੇ ਸ਼ਰਧਾ ਰੱਖੀ, ਬਾਣੀ 'ਤੇ ਭਰੋਸਾ ਰੱਖੀ, ਰੋਗ ਕਦੇ ਗ੍ਰਸਤਦਾ ਨਹੀਂ। ਇਹ ਉਸ ਦਿਨ ਤੋਂ ਸ਼ਰਧਾਲੂ ਬਣ ਗਿਆ। ਇਹ ਵਜ਼ੀਰ ਖਾਂ ਵਜ਼ੀਰ ਸੀ ਸ਼ਾਹਜਹਾਨ ਬਾਦਸ਼ਾਹ ਦਾ, ਇਹਦਾ ਮੱਥਾ ਠਣਕਿਆ। ਇਹਨੇ ਆਖਿਆ ਬਾਦਸ਼ਾਹ ਜਾਵੇਗਾ, ਉਹਦੇ ਨਾਲ ਪੂਰੇ ਹਿੰਦੁਸਤਾਨ ਦੀ ਫੌਜ ਚੜੇਗੀ। ਉਹਨੇ ਇੱਕ ਸਲਾਹ ਦੇ ਕੇ ਆਖਿਆ ਬਾਦਸ਼ਾਹ ਇਹ ਨਿੱਕਾ ਜਿਹਾ ਕੰਮ ਹੈ, ਕਿਸੇ ਜਰਨੈਲ ਤੋਂ ਕਰਵਾ ਲੈਣਾ ਚਾਹੀਦਾ। ਹੁਣ ਉਹ ਜਰਨੈਲ ਉੱਠਿਆ ਜਿਹਨੂੰ ਤਾਨਾ ਮਾਰਿਆ ਲੱਲਾ ਬੇਗ, ਉਹ 35,000 ਫੌਜ ਲਈ ਹੈ। ਇੱਕ ਉਹਦਾ ਭਰਾ ਕਮਰ ਬੇਗ ਹੈ, ਇੱਕ ਉਹਦਾ ਭਤੀਜਾ ਸ਼ਮਸ਼ ਬੇਗ ਹੈ, ਦੂਸਰਾ ਹੋਰ ਭਤੀਜਾ ਇੱਕ ਉਹਦਾ ਨਾਮ ਕਾਸਮ ਬੇਗ ਹੈ, ਇੱਕ ਸਕਾ ਭਣੇਵਾ ਉਹਦਾ ਹੈ ਕਾਬਲੀ ਬੇਗ। ਮਾਨੋ 5 ਜਰਨੈਲ ਨੇ ਅਤੇ 35,000 ਫੌਜ ਹੈ। ਲੈ ਕੇ ਤੁਰ ਪਿਆ ਲਾਹੌਰ ਤੋਂ, ਆ ਗਿਆ ਮਾਲਵੇ ਦੀ ਧਰਤੀ ਭਾਈ ਕੇ ਰੂਪੇ ਵਿਖੇ। ਇਸ ਲੱਲਾ ਬੇਗ ਨੇ ਆਪਣੇ ਦਲ ਨੂੰ ਥੰਮਿਆ, ਆਪਣੇ ਘੋੜਿਆਂ ਦੀਆਂ ਲਗਾਮਾਂ ਖਿੱਚੀਆਂ, ਰੋਕਿਆ ਗੁਰੂ ਪਿਆਰੀ ਸਤਸੰਗਤ। ਜਦੋਂ ਰੋਕਿਆ ਨਾ, ਇਹਨੇ ਇੱਕ ਤਜਵੀਜ਼ ਲਾਈ, ਇੱਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਜਾਣਦੇ ਸਨ ਜੰਗ ਜ਼ਰੂਰ ਹੋਵੇਗੀ, ਕਿਉਂਕਿ ਸ਼ਾਹੀ ਕਿਲੇ ਦੇ ਵਿੱਚੋਂ ਬਹਾਦਰ ਬਾਬਾ ਬਿਧੀ ਚੰਦ 2 ਘੋੜੇ ਲੈ ਕੇ ਆਏ ਸੀ ਅਤੇ ਤੀਜੀ ਜੰਗ ਦਾ ਮੁੱਢ ਵੱਜ ਚੁੱਕਾ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਰਾਏ ਜੋਧ ਨੂੰ, ਸਤਿਗੁਰੂ ਕਹਿਣ ਲੱਗੇ ਰਾਏ ਜੋਧ ਤੂੰ ਮਾਲਵੇ ਦੇ ਇਸ ਨਗਰਾਂ ਦਾ ਜਾਣੂ ਹੈ, ਸਾਨੂੰ ਕੋਈ ਮੋਰਚਾਬੰਦੀ ਦੱਸ ਜਿੱਥੇ ਜਾ ਕੇ ਅਸੀਂ ਦੁਸ਼ਮਣ ਦਾ ਮੁਕਾਬਲਾ ਕਰ ਸਕੀਏ। ਰਾਏ ਜੋਧ ਨੇ ਆਖਿਆ ਸੀ ਸਤਿਗੁਰੂ ਇੱਥੋਂ ਥੋੜ੍ਹੀ ਦੂਰ ਇੱਕ ਨਥਾਣਾ ਪਿੰਡ ਹੈ ਜਿਹਨੂੰ ਗੁਰੂ ਮਹਾਰਾਜ ਦੀ ਧਰਤੀ ਕਿਹਾ ਜਾਂਦਾ ਅੱਜ। ਸਤਿਗੁਰੂ ਉੱਥੇ ਇੱਕ ਪਾਣੀ ਵਾਲੀ ਢਾਬ ਹੈ, ਉੱਥੇ ਮੋਰਚੇ ਜਮਾ ਕੇ ਆਪਾਂ ਆਏ ਹੋਏ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਹਾਂ। ਸਤਿਗੁਰੂ ਨੂੰ ਸਲਾਹ ਚੰਗੀ ਲੱਗੀ, ਉਹ ਜਾ ਕੇ ਨਥਾਣੇ ਪਿੰਡ ਵਿੱਚ ਮੋਰਚੇ ਜਮਾ ਲਏ, ਭਾਈ ਕੇ ਰੂਪੇ ਤੋਂ ਥੋੜ੍ਹਾ ਅੱਗੇ ਜਾ ਕੇ। ਜਦੋਂ ਆਣ ਕੇ ਲੱਲਾ ਬੇਗ ਨੇ ਆਪਣੀ ਸੈਨਾ ਨੂੰ ਥੰਮਿਆ, ਉਹਨੇ ਆਖਿਆ ਵੇਖ ਤੇ ਲਵਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਕਿਵੇਂ ਦੀ ਸੈਨਾ ਹੈ, ਉਹਦੇ ਕੋਲ ਕਿਹੜੇ ਕਿਹੜੇ ਜਰਨੈਲ ਬੈਠੇ ਨੇ, ਕਿਵੇਂ ਦੇ ਉਹਦੇ ਕੋਲ ਹਥਿਆਰ ਨੇ। ਅਤੇ ਗੁਰੂ ਪਿਆਰੀ ਸਤਸੰਗਤ ਉਹਨੇ ਇੱਕ ਸੂਹੀਆ ਤਿਆਰ ਕੀਤਾ, ਸੁਣਨ ਵਾਲੀ ਬਾਤ ਹੈ, ਉਹ ਸੀ ਹਸਨ ਖਾਂ। ਹਸਨ ਖਾਂ ਨੂੰ ਸਿੱਖਾਂ ਵਾਲਾ ਭੇਸ ਬਣਾ ਲਿਆ, ਉਹਦੇ ਸਿਰ 'ਤੇ ਦਸਤਾਰ ਬੱਧੀ, ਉਹਨੂੰ ਬਾਣਾ ਸਿੱਖੀ ਦਾ ਪਹਿਨਾਇਆ, ਉਹ ਸਿੱਖਾਂ ਵਾਲਾ ਭੇਸ ਬਣਾ ਕੇ ਉਹਨੂੰ ਸੂਹ ਲੈਣ ਵਾਸਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਕੈਂਪ ਵੱਲ ਨੂੰ ਤੋਰ ਦਿੱਤਾ, ਤੁਰ ਪਿਆ। ਪਹੁੰਚ ਗਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੈਂਪ ਵਿੱਚ। ਇੱਕ ਪਾਸੇ ਸਤਿਗੁਰੂ ਤੰਬੂ ਲਾ ਕੇ ਬੈਠੇ, ਉੱਥੇ ਆਪ ਸਿੰਘਾਸਨ ਲਾਇਆ ਸੀ। ਇੱਕ ਪਾਸੇ ਜੋਧੇ ਜਰਨੈਲ ਮੋਰਚਾਬੰਦੀ ਕਰਕੇ ਬੈਠੇ ਨੇ, ਭਾਈ ਜੇਠਾ ਜੀ ਵਰਗੇ, ਭਾਈ ਪ੍ਰਾਣਾ ਜੀ ਵਰਗੇ, ਭਾਈ ਪਰਾਗਾ ਜੀ ਵਰਗੇ, ਬਹਾਦਰ ਬਾਬਾ ਬਿਧੀ ਚੰਦ ਵਰਗੇ, ਰਾਏ ਜੋਧ ਵਰਗੇ ਐਡੇ ਜਰਨੈਲ ਸਨ। ਉਹਨਾਂ ਨੂੰ ਵੇਖਦਾ ਹਸਨ ਖਾਂ ਕਦੇ ਇੱਧਰ ਲੰਘ ਜਾਂਦਾ, ਕਦੇ ਉੱਧਰ ਲੰਘ ਜਾਂਦਾ। ਉਹ ਗਿਣਦਾ ਪੋਟਿਆਂ ਉੱਤੇ, ਉਹ ਗਿਣਦਾ ਉਂਗਲਾਂ ਉੱਤੇ, ਅੰਦਾਜ਼ਾ ਲਾਉਂਦਾ ਉਹਦੀ ਮਾੜੀ ਕਿਸਮਤ। ਉਹਦੀ ਜ਼ਬਾਨ 'ਚੋਂ ਇੱਕ ਬੋਲ ਨਿਕਲ ਜਾਂਦਾ, ਉਹ ਬੋਲ ਕਿਹੜਾ ਸੀ ਕਿ ਸਾਡੇ ਮੁਕਾਬਲੇ 'ਤੇ ਗੁਰੂ ਦੀ ਫੌਜ ਬੜੀ ਥੋੜ੍ਹੀ ਹੈ। ਬਹਾਦਰ ਬਾਬਾ ਬਿਧੀ ਚੰਦ ਰੁਕ ਗਏ, ਉਹ ਕਹਿੰਦੇ ਸਿੱਖ ਨਹੀਂ ਜਾਪਦਾ, ਭੇਸ ਬਣਾ ਕੇ ਤੁਰਿਆ ਫਿਰਦਾ। ਆਓ ਗੁਰੂ ਪਿਆਰੀ ਸਾਧ ਸੰਗਤ, ਕਿਵੇਂ ਫਿਰ ਇਹਦੀ ਸੇਵਾ ਹੁੰਦੀ ਹੈ, ਇਹਦੀ ਛਤਰੌਲ ਹੁੰਦੀ ਹੈ। ਉਹ ਸਾਰਾ ਵਕਤ ਵਾਤਾਵਰਨ ਅਰਧ ਬੈਂਦ ਛੰਦ ਆਇਓ ਸੰਗਤ।

0: ਪ੍ਰੀਤੀ ਹੋਣੀ ਨੂੰ ਕੌਣ ਟਾਲੇ ਵਜਣਾ, ਬੋਲ ਗਿਆ ਜੁੱਤੀਆਂ ਖਾਣ ਵਾਲਾ।
1: ਬਹਾਦਰ ਬਾਬਾ ਬਿਧੀ ਚੰਦ ਨੇ ਇਹਨੂੰ ਪਹਿਚਾਣ ਲਿਆ ਤੇ ਇਹਨੂੰ ਬਾਹੋਂ ਫਗੜ ਕੇ ਝੰਜੋੜਿਆ। ਜਦੋਂ ਐਸੇ ਦਰਨੈਲ ਨੇ ਪਕੜਿਆ ਤੇ ਇਹਦਾ ਤਨ ਬਦਨ ਕੰਬਣ ਲੱਗਾ ਤੇ ਇਸ ਦੀ ਚੰਗੀ ਸੇਵਾ ਕੀਤੀ ਤੇ ਤਰਾਸ ਤਰਾਸ ਕਰਦਾ, ਹੱਥ ਜੋੜਦਾ, ਕਹਿੰਦਾ ਗੁਰੂ ਕੇ ਬਹਾਦਰਾ ਮਾਫ਼ ਕਰ ਦੇ। ਆਪ ਤਸੱਲੀ ਕਰ ਲਈ ਬਹਾਦਰ ਬਾਬਾ ਬਿਧੀ ਚੰਦ ਨੇ, ਇਹਨੂੰ ਬਾਹੋਂ ਪਕੜਿਆ ਤੇ ਲੈ ਗਏ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਤੰਬੂ ਵਿੱਚ। ਜਦੋਂ ਬਹਾਦਰ ਬਾਬਾ ਬਿਧੀ ਚੰਦ ਲੈ ਗਿਆ ਨਾ ਇਸ ਹਸਨ ਖਾਂ ਨੂੰ ਪਕੜ ਕੇ, ਅੱਗੇ ਸੱਚੀਆਂ ਸਰਕਾਰਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਪਾ ਰਹੇ ਸੀ ਸੋਭਾ, ਜਦੋਂ ਮੇਰੇ ਸਤਿਗੁਰੂ ਨੂੰ ਵੇਖਿਆ ਹਸਨ ਖਾਂ ਨੇ ਵੇਖਦਾ ਰਹਿ ਗਿਆ। ਸਤਿਗੁਰੂ ਦਾ ਵੱਡਾ ਕੱਦ ਸੀ, ਲੰਮੀਆਂ ਬਾਹਾਂ ਜਾ ਕੇ ਗੋਡਿਆਂ ਤੋਂ ਪੈਂਦੀਆਂ ਸਨ। ਇੱਕ ਅਰਧ ਸਥਾਨੀ ਮੋਸਨ ਫਾਨੀ ਵਿਦਵਾਨ ਹੋਇਆ, ਉਹਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੀ ਅੱਖਾਂ ਨਾਲ ਵੇਖਿਆ ਹੈ। ਉਹ ਵੇਖਦਾ, ਉਹ ਸਮਕਾਲੀ ਵਿਦਵਾਨ ਸੀ, ਉਹ ਲਿਖਦਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜੇ ਬਲਵਾਨ ਸਨ, ਸੋਹਣਿਆਂ ਦੇ ਸੁਲਤਾਨ ਸਨ, ਉਹ ਕਿਤੇ ਜੰਗ ਦੇ ਮੈਦਾਨ ਵਿੱਚ ਉਤਰਨ ਆਏ ਹੋਏ ਜਰਨੈਲ ਨੂੰ ਐਸਾ ਮੁਕਾਬਲਾ ਕਰਦੇ ਸੀ, ਉਹ ਸਣੇ ਘੋੜਿਆਂ ਦੇ ਚੁੱਕ ਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬਾਲਾ ਕੱਢਦਿਆ ਕਰਦੇ ਸਨ, ਇੰਨੇ ਬਲੀ ਸਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੇਖਿਆ ਹਸਨ ਖਾਂ ਨੇ, ਵੇਖਦਾ ਹੀ ਗੁਰੂ ਦੇ ਚਰਨਾਂ 'ਤੇ ਸੀਸ ਰੱਖ ਦਿੱਤਾ, ਕਹਿਣ ਲੱਗਾ ਸਤਿਗੁਰੂ ਬਖਸ਼ ਲਿਓ, ਮੈਂ ਤੁਹਾਡੇ ਜਰਨੈਲ ਸਿੱਖ ਦੇ ਹੱਥ ਵੇਖ ਚੁੱਕਾ ਹਾਂ, ਪਰ ਸਤਿਗੁਰੂ ਇਹ ਪਾਪੀ ਪੇਟ ਦੀ ਖਾਤਰ ਮੈਂ ਲਾਲਾ ਬੇਗ ਦੀ ਨੌਕਰੀ ਕਰਦਾ, ਸਤਿਗੁਰੂ ਸੂਹ ਲੈਣ ਵਾਸਤੇ ਆਇਆ ਸੀ ਤੁਹਾਡੇ ਕੈਂਪ ਦੀ, ਵੇਖਣ ਆਇਆ ਸੀ ਕਿਹੜਾ ਕਿਹੜਾ ਜਰਨੈਲ ਤੁਹਾਡੇ ਕੋਲ ਹੈ, ਕਿਵੇਂ ਦੇ ਹਥਿਆਰ ਨੇ। ਗੁਰੂ ਹਰਗੋਬਿੰਦ ਮਹਾਰਾਜ ਹੱਸੇ, ਮੁਸਕਰਾਏ, ਕਹਿਣ ਲੱਗੇ ਹਸਨ ਖਾਂ ਕੋਈ ਗੱਲ ਨਹੀਂ, ਜੋ ਕੁਝ ਵੇਖਿਆ ਤੂੰ ਜਾ ਕੇ ਆਪਣੇ ਸਰਦਾਰ ਨੂੰ ਦੱਸ ਦੇਈ। ਅਤੇ ਜਾਣ ਤੋਂ ਪਹਿਲਾਂ ਹਸਨ ਖਾਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਪਾਣੀ ਛਕਦਾ ਜਾਈ, ਜਿਹਨੂੰ ਗੁਰੂ ਨੇ ਬਖਸ਼ਣਾ ਹੋਵੇ, ਜਿਹਨੂੰ ਗੁਰੂ ਨੇ ਰਹਿਮਤਾਂ ਨਾਲ ਨਵਾਜਣਾ ਹੋਵੇ, ਉਹਨਾਂ ਉਹਦੇ ਨਾਲ ਮੇਰੇ ਸਤਿਗੁਰੂ ਇਹੋ ਜਿਹੀ ਨਦਰ ਕਰਦਿਆ ਕਰਦੇ ਸੀ। ਹੁਣ ਇਹ ਯਾਦ ਰੱਖਿਓ, ਹਸਨ ਖਾਂ ਗੁਰੂ ਦਾ ਹੋ ਕੇ ਰਹਿ ਗਿਆ, ਰਹਿਮਤਾਂ ਨਾਲ ਨਵਾਜਿਆ ਗਿਆ, ਤੁਰ ਪਿਆ, ਤੁਰਿਆ ਜਾਂਦਾ ਵਿਚਾਰਾਂ ਕਰਦਾ ਪ੍ਰਸੰਨ ਗੁਰੂ ਨੇ, ਮੇਰੇ ਸਤਿਗੁਰ ਦੀ ਇਹੋ ਜਿਹੀ ਰਹਿਮਤ ਹੈ। ਉੱਧਰ ਲਾਲਾ ਬੇਗ ਉਡੀਕ ਰਿਹਾ ਸੀ ਕਦੋਂ ਆਵੇ, ਉਹਨੇ ਅੱਡੀਆਂ ਚੁੱਕ ਚੁੱਕ ਵੇਖਿਆ, ਮੇਰੇ ਵੱਲੋਂ ਭੇਜਿਆ ਸੂਈਆ ਆਇਆ ਨਹੀਂ, ਉਹਦੇ ਨਜ਼ਰ ਹੀ ਪੈ ਗਿਆ ਹਸਨ ਖਾਂ ਨੇੜੇ ਆ ਗਿਆ। ਉਹਨੇ ਕੜਕਵੀਂ ਆਵਾਜ਼ ਵਿੱਚ ਆਖਿਆ, ਉਹ ਹਸਨ ਖਾਂ ਨਾਲ ਚਿਰ ਲਾ ਦਿੱਤਾ ਜੀ, ਦੱਸ ਗੁਰੂ ਕੇ ਉਹਨਾਂ ਸਿੱਖਾਂ ਦੀ ਮੋਰਚਾਬੰਦੀ ਬਾਰੇ, ਉਹਨਾਂ ਕੋਲ ਕਿਹੜੇ ਹਥਿਆਰ ਨੇ। ਹੁਣ ਮੱਧਮ ਜੀ ਆਵਾਜ਼ ਵਿੱਚ ਹਸਨ ਖਾਂ ਕਹਿੰਦਾ, ਲਾਲਾ ਬੇਗ ਮਾਫ਼ ਕਰੇ, ਜਿਹੜੇ ਹੱਥ ਮੈਂ ਵੇਖ ਕੇ ਆਇਆ, ਜਿਹੜੇ ਜਰਨੈਲ ਨੇ ਮੇਰੀ ਸੇਵਾ ਕਰ ਛੱਡੀ ਹੋ, ਜੇ ਤਾਂ ਉਹਦੇ ਵਰਗੇ ਸਾਰੇ ਹੋਏ ਨਾ ਲਾਲਾ ਬੇਗ, ਫਿਰ ਆਪਾਂ ਜਿੱਤਣਾ ਨਹੀਂ, ਸਾਡੀ 35,000 ਫੌਜ ਵੀ ਥੋੜ੍ਹੀ ਪੈ ਜਾਣੀ ਹੈ। ਹੁਣ ਲਾਲਾ ਬੇਗ ਹੰਕਾਰਿਆ ਸੀ, ਉਹਨੂੰ ਗੁੱਸਾ ਚੜ ਗਿਆ, ਉਹਨੇ ਆਖਿਆ ਖਾਂਦਾ ਮੇਰਾ ਹੈ, ਤਨਖਾਹ ਮੇਰੇ ਤੋਂ ਲੈਂਦਾ, ਅਤੇ ਸਿਫਤਾਂ ਛੇਵੇਂ ਗੁਰੂ ਹਰਗੋਬਿੰਦ ਮਹਾਰਾਜ ਦੇ ਜਰਨੈਲਾਂ ਦੀਆਂ ਕਰਦਾ। ਹੁਣ ਇਹਨੇ ਵੀ ਢਾਲਿਆ, ਇੱਕ ਤਾਂ ਜੁੱਤੀਆਂ ਖਾ ਕੇ ਆਇਆ ਸੀ ਬਹਾਦਰ ਬਾਬਾ ਬਿਧੀ ਚੰਦ ਦੇ ਕੋਲੋਂ, ਇਹਨੇ ਵੀ ਤਸੱਲੀ ਕਰਕੇ ਅਤੇ ਧੱਕੇ ਮਾਰ ਕੇ ਕੱਢ ਦਿੱਤਾ, ਕੱਢਿਆ ਧੱਕੇ ਮਾਰ ਕੇ, ਅਤੇ ਨਾਲ ਇੱਕ ਲਫ਼ਜ਼ ਕਿਹਾ, ਇਹਨੇ ਆਖਿਆ ਉਹ ਜਾ ਹਸਨ ਖਾਨਾ, ਜਾ ਕੇ ਛੇਵੇਂ ਪਾਤਸ਼ਾਹ ਨਾਲ ਰਲ ਜਾ, ਤੈਨੂੰ ਵੀ ਵੇਖ ਲਵਾਂਗੇ ਤੁਰਿਆ ਜਾਂਦਾ। ਹਸਨ ਖਾਂ ਤੁਰਿਆ ਤੁਰਿਆ ਜਾਂਦਾ, ਮਾਨਾਂ ਵਿਚਾਰਾਂ ਕਰਦਾ, ਜਾਵਾਂ ਕਿੱਥੇ। ਇਹਦੇ ਮਨ ਨੇ ਆਖਿਆ ਹਸਨ ਖਾਨਾ, ਉਹ ਜਿਹੜੇ ਗੁਰੂ ਤੈਨੂੰ ਸੂਹ ਲੈਣ ਬਦਲੇ ਬਖਸ਼ ਸਕਦੇ ਨੇ, ਉਹਨਾਂ ਤੋਂ ਬਿਨਾਂ ਦਰਬਾਰ ਹੋਰ ਕੋਈ ਨਹੀਂ। ਤੁਰ ਪਿਆ, ਚਲੇ ਗਿਆ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਵਿੱਚ। ਸਤਿਗੁਰ ਨੇ ਆਖਿਆ ਹਸਨ ਖਾਂ, ਹੱਸ ਕੇ ਕਹਿਣ ਲੱਗੇ ਮੇਰੇ ਦੀਨ ਦੁਨੀਆ ਦੇ ਮਾਲਕ। ਕਹਿੰਦੇ ਹਸਨ ਖਾਂ ਤਸੱਲੀ ਨਹੀਂ ਹੋਈ, ਫਿਰ ਆ ਗਏ ਉਹ ਸੂਹ ਲੈਣ ਵਾਸਤੇ। ਇਹਨੇ ਆਖਿਆ ਨਹੀਂ ਸਤਿਗੁਰੂ, ਮੈਨੂੰ ਲਾਲਾ ਬੇਗ ਨੇ ਆਪਣੀਆਂ ਫੌਜਾਂ ਚੋਂ ਕੱਢ ਦਿੱਤਾ। ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਮੌਜ਼ ਕਰ, ਛਕ ਪ੍ਰਸ਼ਾਦ ਪਾਣੀ। ਇਹਨੇ ਆਖਿਆ ਸਤਿਗੁਰੂ, ਆਪ ਜੀ ਦੇ ਚਰਨਾਂ ਵਿੱਚ ਰਹਿ ਕੇ ਨਮਕ ਖਾਧਾ ਹੈ, ਪ੍ਰਸ਼ਾਦ ਛਕਿਆ ਹੈ, ਸਤਿਗੁਰੂ ਅੱਧੀ ਰਾਤ ਤੁਹਾਡੇ ਉੱਤੇ ਲਾਲਾ ਬੇਗ ਨੇ ਹਮਲਾ ਕਰਨਾ ਹੈ, ਸਤਿਗੁਰੂ ਮੁਕਾਬਲਾ ਕਰਨ ਵਾਸਤੇ ਤਿਆਰ ਹੋ ਜਾਇਓ, ਇਹੋ ਜਿਹਾ ਪੈਂਤੜਾ ਵਰਤੇਗਾ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹਸਨ ਖਾਂ ਧੰਨਵਾਦ ਹੈ, ਯਾਦ ਰੱਖੀ ਤਿਆਰੀ ਫੁੱਲ ਹੈ, ਗੁਰੂ ਭਰੀ ਸਤ ਸੰਗਤ। ਇੱਧਰ ਲਾਲਾ ਬੇਗ ਨੇ ਅੱਧੀ ਰਾਤੀ ਹੱਲਾ ਕਰ ਦਿੱਤਾ, ਇਹਨੇ ਸੋਚਿਆ ਦਿਨ ਚੜ੍ਹਦਿਆਂ ਤੱਕ, ਲੋ ਲੱਗਦਿਆਂ ਤੱਕ ਮੈਂ ਜਿੱਤ ਕੇ ਗੁਰੂ ਹਰਗੋਬਿੰਦ ਮਹਾਰਾਜ ਨੂੰ ਬੰਨ ਕੇ ਜਿੰਦਾ ਜਾਂ ਮੁਰਦਾ ਲੈ ਜਾਣਾ ਲਾਹੌਰ। ਗੁਰੂ ਭਰੀ ਸਤ ਸੰਗਤ ਜਦੋਂ ਦਿਨ ਦਾ ਚੜਾਅ ਹੋਣ 'ਤੇ ਆਇਆ ਨਾ, ਇੱਧਰ ਗੁਰੂ ਕੇ ਸਿੱਖਾਂ ਨੇ ਤੀਰਾਂ ਦੀ ਵਰਖਾ ਲਾ ਦਿੱਤੀ, ਰਾਏ ਜੋਧ ਵਰਗਿਆਂ ਨੇ, ਭਾਈ ਜੇਠਾ ਜੀ ਵਰਗਿਆਂ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਆਪ ਤੀਰਾਂ ਦੀ ਮੀਂਹ ਵਰਾਉਣ ਲੱਗੇ ਨੇ। ਹੁਣ ਲਲਾ ਬੇਗ ਦੀ ਬਹੁਤ ਸਾਰੀ ਫੌਜ ਮਰ ਗਈ। ਜਦੋਂ ਸਿਪਾਹੀ ਧਰਤੀ 'ਤੇ ਲੇਟੇ ਨੇ, ਇਹਨੇ ਆਵਾਜ਼ਾਂ ਦੇ ਕੇ ਆਖਿਆ ਜਿਹੜੇ ਬੱਚੇ ਉਹ ਪਿੱਛੇ ਮੁੜਾਓ, ਪਿੱਛੇ ਹੋ ਗਈਆਂ ਫੌਜਾਂ। ਹੁਣ ਇਹ ਲਲਾ ਬੇਗ ਸੋਚਦਾ ਹੈ, ਮੈਂ ਤਾਂ ਤਜਵੀਜ਼ ਜੋ ਲਾਈ ਸੀ ਬਿਲਕੁਲ ਉਲਟ ਹੋ ਗਈ, ਇਹਨੇ ਇੱਕ ਪੈਂਤੜਾ ਖੇਡਿਆ। ਉਹ ਪੈਂਤੜਾ ਕੀ ਸੀ? ਇਹਨੇ ਆਪਣੇ ਭਰਾ ਕਮਰ ਬੇਗ ਨੂੰ ਦੇ ਕੇ ਥਾਪੀ। ਇਹਨੇ ਆਖਿਆ ਜਾ ਵੱਡਾ ਜਰਨੈਲ ਹੈ। ਉਹਨੇ ਲੈ ਕੇ ਸ਼ਾਬਾਸ਼ ਲੈ ਕੇ ਲਲਕਾਰ ਬੋਲ ਆਪਣੇ ਕੰਨਾਂ ਵਿੱਚ ਚੜ੍ਹ ਗਿਆ ਘੋੜੇ 'ਤੇ, ਹੋ ਗਿਆ ਤਿਆਰ। ਗੁਰੂ ਹਰਗੋਬਿੰਦ ਮਹਾਰਾਜ ਦੇ ਜਰਨੈਲਾਂ ਵੱਲੋਂ ਤੁਰਿਆ ਆਉਂਦਾ। ਇੱਧਰ ਹਸਨ ਖਾਨ ਨੇ ਆਖਿਆ, ਸਤਿਗੁਰੂ ਇਹ ਜਿਹੜਾ ਕਮਰ ਬੇਗ ਹੈ ਕਦੇ ਹਰਿਆ ਨਹੀਂ, ਬੜਾ ਵੱਡਾ ਜਰਨੈਲ ਹੈ, ਇਹਦੇ ਮੁਕਾਬਲੇ 'ਤੇ ਵੱਡਾ ਜਰਨੈਲ ਭੇਜਿਓ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਬਸਨ ਖਾਨਾ ਸਾਡੇ ਕੋਲ ਵੀ ਬਹਾਦਰ ਹੈ, ਉਹਦਾ ਨਾਂ ਸੀ ਰਾਏ ਜੋਧ। ਉਹਨੂੰ 1000 ਸਿੱਖ ਦਿੱਤਾ, 1000 ਸਿੱਖਾਂ ਦਾ ਦਸਤਾ ਦਿੱਤਾ, ਮੇਰੇ ਸਤਿਗੁਰੂ ਨੇ ਕੋਲੋਂ ਬਖਸ਼ਾਂ ਦਿੱਤੀਆਂ। ਇਹ ਕਮਰ ਬੇਗ ਦੇ ਮੁਕਾਬਲੇ 'ਤੇ ਉੱਤਰ ਆਇਆ, ਘਮਸਾਨ ਦਾ ਯੁੱਧ ਹੋ ਰਿਹਾ, ਕਦੇ ਵਾਰ ਕਰਦਾ ਕਮਰ ਬੇਗ, ਕਦੇ ਰੋਕਦਾ ਰਾਏ ਜੋਧ। ਇੱਕ ਭਰਮਾ ਵਾਰ ਕੀਤਾ ਰਾਏ ਜੋਧ ਨੇ, ਕਮਰ ਬੇਗ ਨੂੰ ਪਾਰ ਬੁਲਾ ਦਿੱਤਾ, ਮਰ ਗਿਆ ਕਮਰ ਬੇਗ। ਜਦੋਂ ਮਰ ਗਿਆ ਨਾ ਪਹਿਲਾ ਜਰਨੈਲ ਲਲਾ ਬੇਗ ਦਾ, ਉਹਨੂੰ ਅੱਗ ਲੱਗ ਉੱਠੀ। ਸਭ ਤੋਂ ਵੱਡਾ ਦੁੱਖ ਹੋਇਆ ਇਸ ਕਮਰ ਬੇਗ ਦੇ ਵੱਡੇ ਸਪੁੱਤਰ ਸ਼ਮਸ਼ ਬੇਗ ਨੂੰ। ਉਹ ਹੋਇਆ ਘੋੜੇ 'ਤੇ ਸਵਾਰ, ਆਪਣੇ ਪਿਓ ਦਾ ਬਦਲਾ ਲੈਣਾ ਚਾਹੁੰਦਾ ਅਤੇ ਲੈਣ ਵਾਸਤੇ ਬਦਲਾ ਜਦੋਂ ਆ ਗਿਆ ਘੋੜੇ 'ਤੇ ਚੜ੍ਹ ਕੇ, ਉਹਦੇ ਸਾਹਮਣੇ ਖਲੋ ਗਿਆ ਬਹਾਦਰ ਬਾਬਾ ਬਿਧੀ ਚੰਦ। ਆਓ ਗੁਰੂ ਪਿਆਰਿਓ, ਜਰਾ ਇਕਾਗਰ ਚਿੱਤ ਹੋ ਕੇ ਸੁਣਿਓ। ਇਹ ਜਿਹੜਾ ਲੈਕਚਰ ਹੈ ਇਹਦੇ ਵਿੱਚ ਮੈਂ ਸਾਰਾ ਕੁਝ ਨਹੀਂ ਕਹਾਂਗਾ, ਇੱਕ ਛੰਦ ਹੈ, ਕਵੀ ਨੇ ਕਲਮਬੰਦ ਕੀਤਾ ਕਿਵੇਂ ਘਮਸਾਨ ਦਾ ਯੁੱਧ ਹੋ ਰਿਹਾ, ਬਹਾਦਰ ਬਾਬਾ ਬਿਧੀ ਚੰਦ ਦੇ ਨਾਲ ਇਸ ਕਮਰ ਬੇਗ ਦਾ ਪੁੱਤ ਸ਼ਮਸ਼ ਬੇਗ ਲੜਦਾ ਹੈ। ਦੋਵੇਂ ਯੋਧੇ ਤਲਵਾਰਾਂ ਟੁੱਟੀਆਂ, ਢਾਲਾਂ ਦੇ ਫੁੱਲ ਝੜ ਕੇ ਧਰਤੀ 'ਤੇ ਡਿੱਗੇ, ਗੁੱਥਮ ਗੁੱਥਾ ਯੋਧੇ ਹੋ ਰਹੇ ਨੇ, ਕਦੇ ਬਹਾਦਰ ਬਾਬਾ ਬਿਧੀ ਚੰਦ ਉੱਤੇ ਹੁੰਦਾ ਹੈ, ਕਦੇ ਸ਼ਮਸ਼ ਬੇਗ ਹੁੰਦਾ ਹੈ। ਅਖੀਰ ਬਹਾਦਰ ਬਾਬਾ ਬਿਧੀ ਚੰਦ ਨੇ ਮਾਰ ਕੇ ਪਲਾਕੀ ਰੱਖ ਲਿਆ ਥੱਲੇ, ਇੱਕ ਲੱਤ ਫੜ ਕੇ ਸ਼ਮਸ਼ ਬੇਗ ਦੀ ਐਂ ਖਿੱਚ ਦਿੱਤੀ ਜਿਵੇਂ ਤਰਖਾਣ ਲੱਕੜੀ ਨੂੰ ਚੀਰਦਿਆ ਕਰਦਾ ਹੈ। ਦੋ ਫਾੜ ਹੋ ਗਿਆ ਸ਼ਮਸ਼ ਬੇਗ, ਕਿਹੋ ਜਿਹਾ ਘਮਸਾਨ ਦਾ ਯੁੱਧ ਹੈ, ਆਪਣਾ ਭਰਾ ਮਰਿਆ, ਦੂਜੇ ਭਰਾ ਨੂੰ ਦੁੱਖ ਹੋਇਆ, ਉਹ ਵੀ ਆ ਗਿਆ ਅੱਗੇ, ਕਿਵੇਂ ਮੁਕਾਬਲਾ ਹੋ ਰਿਹਾ ਵਾਰਤਾ ਅਯੋਂ।
2: ਕਮਰ ਬੇਗ ਜਾ ਮੈਦਾਨੇ ਆਣ ਗੱਜਿਆ, ਪੂਰਾ ਸ਼ਸਤਰ ਆਲਾ ਲੈਸ ਜੋਧਾ ਫੱਬਿਆ, ਨਾਰੇ ਮਾਰ ਕੇ ਮੈਦਾਨ ਵੇਲ ਭੱਜਿਆ, ਖਾਨ ਸਿਰ ਦੇ ਸਜਾਉਣਾ ਚਾਹੁੰਦਾ ਤਾਜ ਨਿੱਧ ਦਾ, ਮਾਰ ਗੁਰਾਂ ਨੂੰ ਮਕਾਉਣ ਆਇਆ ਟੈਂਟਾ ਨਿੱਧ ਦਾ,
3: ਟੱਕਰੇ ਤਰਾਏ ਜੋਧ ਆ ਗਿਆ, ਜੋਧਾ ਚਰਨੀ ਗੁਰਾਂ ਦੇ ਹੱਥ ਲਾ ਗਿਆ, ਫਿਰ ਤੁਰਕਾਂ ਦੀ ਕਾਲ ਬਣ ਖਾ ਗਿਆ, ਬਾਹਰ ਰੋਕੇ ਸੀ ਬਥੇਰੇ ਯੋਧੇ ਬਲ ਤਾਰ ਕੇ, ਕਮਰ ਬੇਗ ਨੂੰ ਬੁਲਾਤਾ ਪਾਰ ਸਾਂਗ ਮਾਰ ਕੇ,
2: ਡਿੱਠਾ ਪਿਤਾ ਨੂੰ ਸ਼ਬਸ਼ ਬੇਗ ਮਰਿਆ, ਡਿੱਠਾ ਪਿਤਾ ਨੂੰ ਸ਼ਬਸ਼ ਬੇਗ ਮਰਿਆ, ਉਦੋਂ ਗਿਆ ਨਾ ਵਿਛੋੜਾ ਪਿਓ ਦਾ ਜਰੀਆ, ਲੈਣਾ ਬਦਲਾ ਭਰਨ ਛੱਡ ਕਰਿਆ, ਫੌਜ ਚਾੜਦੀ ਹਜ਼ਾਰਾਂ ਬਦਲੇ ਚੁਕਾਉਣ ਨੂੰ, ਖਿੱਜ ਲਈਆਂ ਤਲਵਾਰਾਂ ਰਣ ਵਾਢੀ ਪਾਉਣ ਨੂੰ,
3: ਠੱਲ ਤਾ ਜਵਾਨ ਬਿਧੀ ਚੰਦ ਨੇ, ਛੇਵੇਂ ਪਾਤਸ਼ਾਹ ਦੇ ਜੰਗੀ ਫਿਰ ਜਾਂਦ ਨੇ, ਜੁੱਟੇ ਇੱਥੋਂ ਉੱਥੇ ਕੀਤੇ ਖੱਟੇ ਦੰਦ ਨੇ, ਫਿਰ ਚੁੱਟੀ ਆਜਮੀ ਤੇ ਮੁਹਦੇ ਮੂੰਹ ਕਰਕੇ, ਖਾਨ ਚੀਰ ਦਿੱਤਾ ਲਾਤੀ ਉੱਤੇ ਲੱਤ ਧਰ ਕੇ,
2: ਮੋਇਆ ਵੇਖ ਕੇ ਮੈਦਾਨ ਵਿੱਚ ਵੀਰ ਨੂੰ, ਵੀਰ ਨੂੰ, ਵੀਰ ਨੂੰ, ਮੋਇਆ ਵੇਖ ਕੇ ਮੈਦਾਨ ਵਿੱਚ ਵੀਰ ਨੂੰ, ਮਿੱਡੀ ਹੋਇਆ ਨਾਲੇ ਬਾਬੂ ਦੇ ਸਰੀਰ ਨੂੰ, ਰੋਜ਼ ਚੜਿਆ ਕਸਮ ਦੇ ਲਗੀਰ ਨੂੰ, ਛੱਡ ਆ ਗਿਆ ਮੈਦਾਨੇ ਲੈ ਕੇ ਫੌਜਾਂ ਪਹਾਰੀਆਂ, ਲਾਉਣ ਆ ਗਿਆ ਸਿੱਖਾਂ ਨੇ ਭਾਜੀਆਂ ਜਚਾੜੀਆਂ,
3: ਸਾਹਮਣੇ ਸ਼ਿੰਗਾਰਿਆ ਆਦਲਾਂ ਦਾ, ਵੱਡੀ ਉਮਰੇ ਜੋ ਮਾਲਕ ਸੀ ਬਲਾਂ ਦਾ, ਜਿੱਥੇ ਕਰਤਾ ਪੁਰਾਣਾ ਖਾਨ ਪਲਾਂ ਦਾ, ਤੀਰ ਸੂਰਮੇ ਨੇ ਮਾਰੇ ਜਦੋਂ ਕੱਸ ਕੱਸ ਕੇ, ਵੇਖੇ ਦਰਗਾਹ ਪੁਰੀ ਨੇ।

0: ਸੁੱਗੇ ਸ਼ਾਦੀਆਂ ਜੋ ਬਾਲ ਹੋ ਕੇ ਬਾਣ ਸੀ, ਜੇ ਤਹਾਰ ਦੀ ਦਸੇ ਨਾ ਅਜੇ ਗੱਲ ਮੁੱਕਦੀ, ਹੋਣੀ ਫੇਰਦੀ ਮੈਦਾਨ ਜੀ ਸੁਹਾਗ ਲੁੱਟਦੀ।
1: ਗੁਰੂ ਪਿਆਰੀ ਸਤ ਸੰਗਤ ਸਰਵਣ ਕਰਨਾ ਪਹਿਲਾਂ ਕਮਰ ਬੇਗ ਮਾਰਿਆ, ਉਹ ਆਪਣਾ ਉਹਦਾ ਪੁੱਤ ਪਿਓ ਦਾ ਬਦਲਾ ਲੈਣ ਵਾਸਤੇ ਅੱਗੇ ਆਇਆ ਅਤੇ ਬਹਾਦਰ ਬਾਬਾ ਵਿਧੀ ਚੰਦ ਦੇ ਹੱਥੋਂ ਮਰ ਗਿਆ। ਹੁਣ ਜਦੋਂ ਇੱਕ ਪੁੱਤ ਹੋਰ ਸੀ, ਉਹਨੂੰ ਆਪਣੇ ਭਰਾ ਦਾ ਵੀ ਦੁੱਖ ਅਤੇ ਆਪਣੇ ਪਿਓ ਦਾ ਵੀ ਦੁੱਖ। ਉਹਦਾ ਨਾਂ ਸੀ ਕਾਸਮ ਬੇਗ ਅਤੇ ਹੋਇਆ ਘੋੜੇ 'ਤੇ ਸਵਾਰ, ਆਪਣੇ ਪਿਓ ਅਤੇ ਭਰਾ ਦਾ ਬਦਲਾ ਲੈਣ ਵਾਸਤੇ ਆ ਗਿਆ ਜੰਗ ਦੇ ਮੈਦਾਨ 'ਚ। ਅਜੇ ਉਹ ਆਪਣੇ ਪੈਂਤਲੇ ਬਦਲ ਰਿਹਾ ਸੀ, ਇੱਕ ਬੁੱਢਾ ਜਰਨੈਲ ਪੱਕੀ ਉਮਰ ਦਾ ਮਾਲਕ, ਉਹਦਾ ਨਾਂ ਸੀ ਭਾਈ ਜੇਠਾ ਸਿੱਧਵਾਂ ਵਾਲਾ। ਉਹ ਅੱਗੇ ਆ ਕੇ ਉਹਨੇ ਆਖਿਆ, ਉਹ ਬੱਚੂਆ ਤੇਰੇ ਵਰਗੇ ਮਾਸੂਮ, ਤੇਰੇ ਵਰਗੇ ਅਜੇ ਚੜ੍ਹਦੀ ਜਵਾਨੀ ਦੇ ਮੁਸ਼ਫੁੱਟ ਗੱਭਰੂ ਕਦੇ ਬਹਾਦਰ ਬਾਬਾ ਵਿਧੀ ਚੰਦ ਵਰਗਿਆਂ ਦੀਆਂ ਧੌਲਾਂ ਨਹੀਂ ਸਹਿ ਸਕਦੇ। ਕਾਹਨੂੰ ਜਿੱਦ ਕਰਦਾ, ਜਾ ਆਪਣੀ ਮਾਂ ਦੀ ਗੋਦੀ 'ਚ ਵਾਪਸ ਮੁੜ ਜਾ। ਇਹ ਨਾ ਟਲਿਆ, ਅੱਗੇ ਹੋ ਗਿਆ। ਉਹਨੇ ਆਖਿਆ, ਫਿਰ ਮੇਰੇ ਨਾਲ ਦੋ ਹੱਥ ਕਰ। ਭਾਈ ਜੇਠੇ ਨਾਲ ਮੁਕਾਬਲਾ ਹੋਇਆ, ਘਮਸਾਨ ਦਾ ਯੁੱਧ ਹੋਇਆ, ਭਾਈ ਜੇਠੇ ਦੇ ਹੱਥੋਂ ਮਾਰਿਆ ਗਿਆ ਕਾਸਮ ਬੇਗ। ਕਮਰ ਬੇਗ ਮਰਿਆ, ਉਹਦੇ ਦੋ ਪੁੱਤ ਮਰ ਗਏ। ਲੱਲਾ ਬੇਗ ਨੂੰ ਅੱਗ ਲੱਗ ਉੱਠੀ, ਉਹਨੇ ਇੱਕੇ ਵਾਰ ਹੱਲਾ ਕੀਤਾ ਭਾਈ ਜੇਠਾ ਜੀ ਨੂੰ, ਉਹ ਸਾਰੀ ਸੈਨਾ ਨੇ ਘੇਰਿਆ ਅਤੇ ਉਹਦੇ ਉੱਤੇ ਵਾਰ ਕੀਤਾ, ਸ਼ਹੀਦ ਹੋ ਗਿਆ ਭਾਈ ਜੇਠਾ ਸਿੱਧਵਾਂ ਵਾਲਾ। ਗੁਰੂ ਪਿਆਰੀ ਸਤ ਸੰਗਤ, ਲੱਲਾ ਬੇਗ ਸੋਚਦਾ ਆਪਣਾ ਭਰਾ ਮਰਵਾ ਲਏ, ਦੋ ਭਤੀਜੇ ਮਰਵਾ ਲਏ, ਇਹ ਹੋ ਗਿਆ ਘੋੜੇ 'ਤੇ ਸਵਾਰ। ਇਹਨੇ ਸੁਨੇਹਾ ਭੇਜਿਆ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੂੰ। ਇਹਨੇ ਆਖਿਆ, ਸਤਿਗੁਰੂ ਤੁਸੀਂ ਆਪਣੀਆਂ ਫੌਜਾਂ ਦੇ ਜਰਨੈਲ ਹੋ ਅਤੇ ਮੈਂ ਆਪਣੀਆਂ ਫੌਜਾਂ ਦਾ ਜਰਨੈਲ, ਕਾਹਨੂੰ ਬੇਗਾਨੇ ਪੁੱਤ ਮਰਵਾਉਂਦੇ ਹਾਂ, ਆਓ ਮੇਰੇ ਨਾਲ ਦੋ ਹੱਥ ਕਰੋ। ਸਤਿਗੁਰੂ ਹੱਸ ਕੇ ਕਹਿੰਦੇ, ਲੱਲਾ ਬੇਗ ਤੇਰੇ ਦਿਲ ਦੀ ਇੱਕ ਵੀ ਰੀਝ ਨਹੀਂ ਰਹਿਣ ਦੇਣੀ, ਆ ਜਿਹੋ ਜੀ ਤੇਰੀ ਚਾਹਨਾ ਹੈ, ਆਓ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਨਾਲ ਲੱਲਾ ਬੇਗ ਮੁਕਾਬਲਾ ਕਰਦਾ ਹੈ। ਸਤਿਗੁਰੂ ਨੇ ਆਖਿਆ, ਪਹਿਲਾਂ ਵਾਰ ਕਰ ਲੈ, ਇਹ ਤੀਰ ਛੱਡਦਾ। ਸਤਿਗੁਰੂ ਰੋਕਦੇ, ਤਿੰਨ ਵਾਰ ਛੱਡੇ। ਸਤਿਗੁਰੂ ਨੇ ਚਾੜਿਆ ਤੰਦੀ 'ਤੇ ਤੀਰ, ਸਰ ਕਰਦਾ ਛੱਡਿਆ। ਇਹਦੀ ਕਿਸਮਤ ਚੰਗੀ ਸੀ, ਇਹਨੇ ਆਪਣੇ ਘੋੜੇ ਦੀਆਂ ਲਗਾਂ

0: ਵਿਗਾੜ ਬੈਠਾ, ਗਵਾ ਬੈਠਾ। ਸਤਿਗੁਰੂ ਕਹਿੰਦੇ ਲਾਲਾ ਬੇਗ ਵਾਰ ਇਵੇਂ ਨਹੀਂ, ਵਾਰ ਐਵੇਂ ਕਰੀਦਾ। ਸਤਿਗੁਰ ਨੇ ਭਰਮਾ ਵਾਰ ਕੀਤਾ ਅਤੇ ਲਾਲਾ ਬੇਗ ਚਿੱਤ ਹੋ ਗਿਆ, ਮਰ ਗਿਆ। ਜਦੋਂ ਮਰ ਗਿਆ ਫੌਜਾਂ ਦਾ ਜਰਨੈਲ, ਤਾਂ ਫਿਰ ਫੌਜ ਕੀ ਕਰੇਗੀ, ਬਚੀ ਕੋ ਫੌਜ, ਇੱਕ ਜਰਨੈਲ ਅਜੇ ਬਾਕੀ ਹੈ। ਆਓ ਮੈਂ ਕਵਿਤਾ ਲਵਾਵਾਂਗਾ ਅਤੇ ਟਾਈਮ ਵੱਧ ਹੋ ਜਾਏਗਾ, ਦੋ ਮਿੰਟਾਂ ਦੀ ਸਮਾਪਤੀ ਕਰਾਂਗਾ। ਬਹਾਦਰ ਬਾਬਾ ਬਿਧੀ ਚੰਦ ਇਤਿਹਾਸਕ ਯੋਧੇ ਜਰਨੈਲ, ਇੱਥੇ ਭਾਈ ਜੇਠਾ ਸ਼ਹੀਦ ਹੋ ਗਏ, ਰਾਏ ਜੋਧ ਜ਼ਖਮੀ ਹੋ ਗਏ, 1200 ਸਿੱਖ ਸ਼ਹੀਦ ਹੋਇਆ, ਇੱਕ ਜਰਨੈਲ ਅਜੇ ਬਚਿਆ ਹੈ। ਇਤਿਹਾਸਕਾਰ ਲਿਖਦੇ ਨੇ ਉਹ ਸੀ ਕਾਬਲੀ ਬੇਗ, ਉਹ ਵਿਚਾਰਾਂ ਕਰਦਾ ਲੜਾਂ ਕਿ ਨਾ ਲੜਾਂ, ਦੌੜ ਜਾਵਾਂ ਸ਼ਾਹਜਹਾਨ ਬਾਦਸ਼ਾਹ ਕੋਲ, ਦੂਜੇ ਮਨ ਨੇ ਆਖਿਆ ਕੀ ਮੂੰਹ ਵਿਖਾਵੇਂਗਾ, ਇਹਨੇ ਆਖਿਆ ਲੜ ਗੁਰੂ ਹਰਗੋਬਿੰਦ ਮਹਾਰਾਜ ਨਾਲ, ਹੋ ਕੇ ਘੋੜੇ 'ਤੇ ਸਵਾਰ ਆ ਗਿਆ। ਸਤਿਗੁਰੂ ਕਹਿੰਦੇ ਵਾਰ ਕਰ ਲੈ ਕਾਬਲੀ ਬੇਗ, ਇਹਨੇ ਵਾਰ ਕੀਤੇ, ਇੱਕ ਲੱਗਾ ਹੋਇਆ ਵਾਰ, ਇਹ ਤੀਰ ਅੰਦਾਜ਼ਾ ਬੜਾ ਲੋੜੇ ਦਾ ਸੀ, ਇਹਨੇ ਤੰਦੀ 'ਤੇ ਤੀਰ ਚਾੜਿਆ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਘੋੜੇ ਗੁੱਲ ਬਾਗ ਨੂੰ ਲੱਗਾ, ਗੁੱਲ ਬਾਗ ਘੋੜਾ ਸ਼ਹੀਦ ਹੋ ਗਿਆ। ਗੁਰੂ ਪਿਆਰਿਓ ਫਿਰ ਸਤਿਗੁਰੂ ਰੋਹ ਵਿੱਚ ਆਏ, ਇਹ ਕਾਬਲੀ ਬੇਗ ਨੂੰ ਵੀ ਸਤਿਗੁਰ ਨੇ ਫਿਰ ਪਾਰ ਬੁਲਾ ਦਿੱਤਾ। ਜਦੋਂ ਪੰਜ ਜਰਨੈਲ ਮਰ ਗਏ, ਬਚੀ ਕੋ ਜਿਹੜੀ ਫੌਜ ਹੈ ਨਾ, ਇੱਥੇ ਗਿਆਨੀ ਸੋਹਣ ਸਿੰਘ ਸੀਤਲ ਜੀ ਢਾਡੀਆਂ ਦੇ ਪਿਤਾਮਾ ਵਿਦਵਾਨ ਮਹਾਂਪੁਰਸ਼, ਉਹ ਲਿਖਦੇ ਨੇ, ਉਹ ਕਹਿੰਦੇ ਕੋਲ ਖਲੋਤਾ ਹਸਨ ਖਾਂ, ਉਹ ਸਤਿਗੁਰੂ ਅੱਗੇ ਹੱਥ ਜੋੜੇ, ਜਿਹੜਾ ਮੱਥਾ ਟੇਕ ਕੇ ਆ ਜਾਏ ਫਿਰ ਉਹਨੂੰ ਗੁਰੂ ਨਵਾਜ ਦਿਆ ਕਰਦੇ, ਬਾਦਸ਼ਾਹੀਆਂ ਨਵਾਬੀਆਂ ਦੇ ਦਿੰਦੇ ਨੇ। ਹਸਨ ਖਾਨ ਨੂੰ ਆਖਿਆ ਸਤਿਗੁਰੂ, ਗੁਰੂ ਹਰਗੋਬਿੰਦ ਮਹਾਰਾਜ ਨੇ ਹਸਨ ਖਾਨਾ, ਆ ਬੱਚੀ ਇੱਕ ਫੌਜ ਲੈ ਜਾ, ਤੈਨੂੰ ਬਾਦਸ਼ਾਹੀਆਂ ਮਿਲ ਜਾਣਗੀਆਂ। ਹੋਇਆ ਇੱਦਾਂ ਹੀ, ਇਹਨੂੰ ਫਿਰ ਲਾਲਾ ਬੇਗ ਦਾ ਲਕਬ ਦੇ ਕੇ ਨਾ ਸ਼ਾਹਜਹਾਨ ਬਾਦਸ਼ਾਹ ਨੇ ਕਾਬਲ ਕੰਧਾਰ ਦਾ ਸੂਬੇਦਾਰ ਬਣਾ ਦਿੱਤਾ। ਇਹ ਹੈ ਬਖਸ਼ਿਸ਼, ਜਿਹੜਾ ਹੱਥ ਜੋੜਦਾ ਮੱਥਾ ਟੇਕ ਦਿੰਦਾ ਸਤਿਗੁਰੂ ਉਹਨੂੰ ਨਵਾਜ ਦਿੰਦੇ ਨੇ, ਜਿਹੜਾ ਮੱਥਾ ਲਾਉਂਦਾ ਉਹਨੂੰ ਮੂੰਹ ਦੀ ਖਾਣੀ ਪੈਂਦੀ ਹੈ। ਸਤਿਗੁਰੂ ਕਿਰਪਾ ਕਰਨ। ਇਹ ਸੀ ਉਸ ਤੀਸਰੀ ਜੰਗ ਦਾ ਵਰਣਨ, ਸਮੇਂ ਦੀ ਕੁਝ ਨਜ਼ਾਕਤ ਅਤੇ ਪੰਛੀ ਝਾਤ ਪਾ ਕੇ ਕੋਸ਼ਿਸ਼ ਕੀਤੀ ਹਰ ਪਹਿਲੂ ਆਪ ਜੀ ਨਾਲ ਸਾਂਝਾ ਕਰ ਦੇਈਏ। ਇਹ ਸ਼ਾਨਾ ਮੱਤੇ ਸਾਡੇ ਇਤਿਹਾਸ ਨੇ ਗੁਰੂ ਪਿਆਰਿਓ। ਆਓ ਕੱਲ੍ਹ ਰੋਜ਼ ਨੂੰ ਸ਼ਾਮਾਂ ਦੇ ਦੀਵਾਨਾਂ ਦੀ, ਪਰਸੋਂ ਰੋਜ਼ ਨੂੰ ਦੁਪਹਿਰ ਦੇ ਦੀਵਾਨਾਂ ਅੰਦਰ ਚੜ੍ਹਦੀ ਕਲਾ ਦੇ ਯੋਧੇ ਜਰਨੈਲਾਂ ਦੀਆਂ ਵਾਰਤਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਨੇ ਸਮੇਂ ਤੱਕ ਅਸੀਸ ਬਖਸ਼ੋ, ਸਾਰੀ ਸੰਗਤ ਦਾ ਧੰਨਵਾਦ, ਕੋਟਣ ਕੋਟ ਧੰਨਵਾਦ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਦਾਸ ਗੁਰਜੀਤ ਸਿੰਘ ਪੱਠਲ, ਭਾਈ ਕੇ ਨਗਰ ਜ਼ਿਲ੍ਹਾ ਤਰਨ ਤਾਰਨ, ਭਾਈ ਦਵਿੰਦਰ ਸਿੰਘ ਸੁਲਤਾਨਵਿੰਡ, ਸ੍ਰੀ ਅੰਮ੍ਰਿਤਸਰ ਸਾਹਿਬ, ਗਿਆਨੀ ਨਰਿੰਦਰ ਸਿੰਘ ਜੀ ਭੁੱਲਾ ਰਾਈ ਫਗਵਾੜਾ ਕਪੂਰਥਲਾ, ਆਓ ਸਤਿਗੁਰੂ ਬਖਸ਼ਿਸ਼ ਕਰਨ, ਅਸੀਸ ਬਖਸ਼ ਦਿਓ। ਫਿਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਣਗੇ, ਅਰਦਾਸ ਹੋਏਗੀ, ਸਾਰੀ ਸਿੱਖ ਸੰਗਤ ਕਹਿ ਦਿਓ
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨੀ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਗੁਰੂ ਜੀਓ ਗੁਰ ਇਤਿਹਾਸ ਦੀ ਵਿਚਾਰ ਹੋਈ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਗੁਰ ਇਤਿਹਾਸ ਵਿਚਾਰ ਕਰਨ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ ਦਾਰਾ ਇਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਬੀਬੀ ਸੁਰਿੰਦਰ ਕੌਰ ਜੀ ਤਥਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਚੱਲ ਕਰਕੇ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦ ਤਿਆਰ ਕਰਵਾਏ ਸਤਿਗੁਰੂ ਜੀਓ ਕਿਰਪਾਲਤਾ ਕਰਨੀ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਸਮੂਹ ਪਰਿਵਾਰ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਕੁਲਦੀਪ ਸਿੰਘ ਜੀ ਨੂੰ ਚੜ੍ਹਦੀ ਕਲਾ ਆਪਣੇ ਦਰ ਘਰ ਦੀਆਂ ਸੇਵਾਵਾਂ ਉੱਦਮ ਉਪਰਾਲੇ ਬਖਸ਼ਿਸ਼ ਕਰਨੇ ਸਤਿਗੁਰੂ ਸ਼ੁਭ ਮਨੋਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ

84 ਲੱਖ ਜੂਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ ਅੱਖੀ ਵੇਖਣ ਕਰਨ ਸੁਣਨ ਮੁੱਖ ਸੁਭ ਬੋਲਣ ਬਚਨ ਸੁਨੇਹੀ ਹੱਥੀ ਕਾਰ ਕਮਾਵਣੀ ਪੈਰੀ ਚੱਲ ਸਤ ਸੰਗ ਮਿਲੇ ਹੀ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਕਾਰ ਕਰੇ ਹੀ ਗੁਰ ਭਾਈ ਸੰਤੁਸ਼ਟ ਕਾਰ ਚਰਨਾ ਮ੍ਰਿਤ ਲੇ ਸਿੱਖ ਪਵੇਹੀ ਆਪ ਤਰੇ ਗੁਰ ਸਿੱਖ ਤਰੇਹੀ ਆਪ ਤਰੇ ਗੁਰ ਸਿੱਖ ਤਰੇਹੀ ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਮੁੰਦੀ ਨੂਰ ਅਰਸੋਂ।

0: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਭੱਠਲ ਤਿਨਾਂ ਦੇ ਜੱਥੇ ਪਾਸੋਂ ਕਵਿਸ਼ਰੀ ਸਰਵਣ ਕੀਤੀ ਹੈ, ਗੁਰ ਇਤਿਹਾਸ ਸਰਵਣ ਕੀਤਾ ਹੈ। ਸੋ ਭਾਈ ਸਾਹਿਬ ਜੀ ਦੇ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਐਤਵਾਰ ਤੱਕ ਭਾਈ ਸਾਹਿਬ ਜੀ ਹਰ ਰੋਜ਼ ਆਪ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਹੈ, ਕੱਲ੍ਹ ਨੂੰ ਹਰ ਸਾਲ ਦੀ ਤਰ੍ਹਾਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬਲੈਕਟੋਨ ਸਿਟੀ ਫੈਸਟੀਵਲ ਸਟਰੀਟ ਪਰੇਡ ਵਿੱਚ ਹਿੱਸਾ ਲੈ ਰਿਹਾ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ ਉੱਥੇ ਵੀ ਵਲੰਟੀਅਰ ਦੀ ਬਹੁਤ ਜ਼ਿਆਦਾ ਲੋੜ ਹੈ। ਸਵੇਰੇ 10 ਵਜੇ ਪਹਿਲਾਂ, 10 ਵਜੇ ਤੋਂ ਪਹਿਲਾਂ ਕੇ ਮਾਰਟ ਕਾਰ ਪਾਰਕ ਬਲੈਕਟੋਨ ਪਹੁੰਚਣਾ ਹੈ ਸਾਰਿਆਂ ਨੇ। ਸੋ 11 ਵਜੇ ਦੀ ਆਰੰਭਤਾ ਹੋਵੇਗੀ। ਪਰੇਡ ਦੇ ਰਸਤੇ ਨੂੰ ਹੌਲੀ ਕਰਨ ਦੇ ਵਿੱਚ ਲਗਭਗ 30-45 ਮਿੰਟ ਲੱਗਦੇ ਨੇ। ਗੁਰੂ ਘਰ ਵੱਲੋਂ ਜੋ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪੋ ਆਪਣੀ ਗੱਡੀਆਂ ਜਿਹੜੀਆਂ ਹੈ ਉਹ ਕੇ ਮਾਰਟ ਜਾਂ ਉੱਥੇ ਵੈਸਟ ਪੁਆਇੰਟ ਆਪ ਜੀ ਉੱਥੇ ਪਾਰਕਿੰਗ ਦੇ ਵਿੱਚ ਉੱਥੇ ਲਗਾ ਕੇ ਆਪ ਜੀ ਪਰੇਡ ਦੇ ਵਿੱਚ ਹਿੱਸਾ ਲੈ ਸਕਦੇ ਹੋ। ਸੋ ਵਲੰਟੀਅਰ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੇਵਾਦਾਰਾਂ ਨੇ ਸਵੇਰੇ 8 ਵਜੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੀ ਵੈਬਸਾਈਟ 'ਤੇ, ਗੁਰੂ ਘਰ ਦੇ ਫੇਸਬੁੱਕ ਪੇਜ 'ਤੇ ਜੋ ਇਹਦੀ ਲੋਕੇਸ਼ਨ ਜਿਹੜੀ ਹੈ ਉਹ ਦੱਸ ਦਿੱਤੀ ਹੈ, ਜਿਹੜੇ ਜਿਹੜੇ ਰਸਤੇ ਪਰੇਡ ਜਾਵੇਗੀ। ਸੋ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ, ਜਿਸ ਦੇ ਵਿੱਚ 5 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸ਼ੁੱਕਰਵਾਰ ਨੂੰ, ਅਤੇ 7 ਤਰੀਕ ਨੂੰ ਐਤਵਾਰ ਨੂੰ ਸਵੇਰੇ 9:30 ਵਜੇ 9:15 ਵਜੇ ਭੋਗ ਪਾਏ ਜਾਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਤੌਰ 'ਤੇ ਦੀਵਾਨ ਸਜਣਗੇ। ਉਸ ਦੇ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ, ਗੁਰੂ ਘਰ ਦਾ ਹਜ਼ੂਰੀ ਜਾਗੀ ਜੱਥਾ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਕੀਰਤਨ ਰਾਏ ਨਿਹਾਲ ਕਰਨਗੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 5, 6, 7 ਦੇ ਵਿਸ਼ੇਸ਼ ਦੀਵਾਨ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੋਣਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਕੁਲਦੀਪ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀ ਹੈ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹੁ ਸਿਰਜਣਹਾਰੋ। ਤੁਮ ਗਾਵੋ ਮਿਰ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਵੜੇ ਸੰਭਾਲੀਨ ਦੇਖਿਆ ਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਗਵਣ ਸਮਾਰ। ਸੰਭ ਸਾਹ ਲਿਖਿਆ ਮਿਰ ਕਰ ਪਾਵੋ ਤੇਲ, ਦੇਹੁ ਸਜਣ ਅਸੀ ਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹ ਪਹੁਚਾ ਸਦਣ ਤਬਨ, ਸਦਣ ਹਾਰਾ ਸਿਮਰਿਆ ਨਾਨਕ ਸਿਧਿਆ ਬਨ। ਰਾਗ ਆਸਾ ਮਹੱਲਾ ਪਹਿਲਾ, 6 ਕਰ 6 ਗੁਰ 6 ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਸਿਆਂ ਕੜੀਆਂ ਪੈਰਾਂ, ਥਿਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਣ ਚਵਰੋ ਕਰੇ, ਸਗਲ ਬਨ ਰਾਏ ਫੁੱਲਾਂਤ ਜੋਤੀ। ਕੈਸੀ ਆਰਤੀ ਹੋਏ ਪਵਖਣ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿ ਸਵ ਨੈਨ ਨਨ ਨੈਨ ਹੈ ਤੋਹੇ ਕਉ ਸਹਿ ਸਮੂਰਤ ਨਾਇਕ ਤੋਹੀ ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਜੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਤੇ ਨਾਨਕ ਸਾਰੰਗ ਕਾ ਹੋਏ ਜਾ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧਨ ਗੁਰਬਾ ਭਰਿਆ ਮਨ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋਤ ਪਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣੇ ਤਨੰਤਨ ਹੋਮੈ ਕੰਡਾ ਹੈ ਜਿਉਂ ਜਿਉਂ ਚਲੈ ਚੁਵੈ ਦੁਖ ਪਾਵੈ ਜਮਕਾਰ ਸੈਂ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ੁਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ

ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾ ਵੈ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆ ਦੇ ਮਾਣ ਨੇ ਤਾਣਿਆ ਤਾਣੇ ਉੱਟਿਆਂ ਦੇ ਉੱਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੋਹੇ ਲਸਾ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣ ਅੱਗੇ ਤੁਸ ਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਰਾਵਣ ਸਦਕਾ ਚਾਰ ਪੈ ਦਿਨਾਂ ਐਸੀ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈ ਰਹਿਣ ਆਈ ਹੈ, ਭਾਣੀ ਅੰਦਰ ਬਤੀਤ ਕਰਾਉਣੀ। ਕਿਰਪਾ ਕਰਨੇ ਜੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾ ਰਿਹਾ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ, ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੇ ਜੀ ਅੰਗ ਸੰਸਹਾਈ ਨੂੰ ਚੜ੍ਹਦੇ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ 'ਚ ਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਨਵੀਂ ਸਦੀ ਦੇ ਆਗਮਨ ਦੀ ਪੂਰਵ ਸੰਧਿਆ ਤੇ ਸੁਪਰ ਕੈਸਟਸ ਇੰਡਸਟਰੀਜ਼ ਵੱਲੋਂ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਦੁਆਰਾ ਗਾਇਨ ਸ਼ਬਦਾਂ ਦੀ ਇਹ ਕੈਸਟ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਦੇ ਸ਼ਬਦਾਂ ਦਾ ਆਨੰਦ ਪ੍ਰਾਪਤ ਕਰੋਗੇ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਸ਼ਬਦਾਂ ਦਾ ਇਹ ਪ੍ਰਕਾਸ਼ ਸਾਡੇ ਹਿਰਦਿਆਂ ਨੂੰ ਆਨੰਦਿਤ ਕਰੇ ਅਤੇ ਨਵਾਂ ਸਾਲ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਭਰਾ ਹੋਵੇ ਅਤੇ ਅਸੀਂ ਉਸ ਅਕਾਲ ਪੁਰਖ ਦਾ ਹਰ ਪਲ ਸ਼ੁਕਰਾਨਾ ਕਰਦਿਆਂ ਆਪਣੇ ਜੀਵਨ ਨੂੰ ਸਫਲਾ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰ
1: ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਬੰਦਬ ਸੁਹਦਰਾ
0: ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮਨ ਨਿਰੋਧਰਾ
1: ਗੁਰਦੇਵ ਸਤਿਗੁਰੂ
0: ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅਮਰਤ ਸਰੋਵਰ

ਸਿਮਨ ਗਿਆਨ ਧਿਆਨ ਤਤ ਬੁੱਧ ਸਿਮਨ ਗੁਣ ਸਹਿ ਦੂਜਾ ਸਿਮਨ ਦਰਗਹਿ ਮਾਨੀ

ਦੁੱਧ ਜਮਦਲੈ ਜੈ ਮਸ ਕੁਲ ਹੋਇ ਦੁਪਾਰੀ ਅਨੇਕ ਬਨਾ ਚਰਨ ਕਰਤ ਨਹੀਂ ਤਰੈ ਗੁਰੂ ਨਾਮ ਜਪੋ ਮਨ ਮੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਲਾ ਕਰੋਰੀ ਬੰਧਨ ਪਰੈ ਅਨੇਕ ਮਾਇ ਰੰਗ ਦਿਗ ਨ ਬੁਝਾਵੈ ਜੇ ਮਹਾਰਾਗ ਜਾਤ ਕਿਲਾ ਐਸਾ ਨਾਮ ਸਦਾ ਧਿਆਈਐ।

0: ਆਪ ਤਪ ਗਿਆਨ ਸਭ ਧਿਆਨ
1: ਗਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਅਨੇਕ
0: ਪ੍ਰਕਾਰ ਕੀਏ ਬਹੁ ਜਤਨਾ
1: ਮੈਂ।

ਸਿਆਣਪ ਜਮਕਾ ਪਾਵੇ ਅਨੇਕ ਅਗਨੀ ਪੂਜੈ।

ਦੇਵ ਜਾ ਕਾ ਮਨ ਹੋਏ ਸਗਲ ਕੀਰੀ ਨਾ ਨਾਮ ਤਿਨ ਕਰ ਕਟੀ ਨਾ ਆਪਣੇ ਤੇ ਬੁਰਾ ਮਿਟਾ ਨਾ।

0: ਸੁਰਾਗੀਨ ਸੰਜਮੀ
1: ਆਪੇ ਸੰਗਾ ਪ੍ਰਗਟੇ
0: ਨਾਨਕ ਕਉ ਨ ਜਾਣ ਸੋਈ
1: ਸਰਬ ਧਰਮੈ ਸ੍ਰੇਸ਼ਟ ਧਰਮ
0: ਹਰਿ ਕੋ ਨਾਮ ਜਪ ਨਿਰਮਲ ਕਰਮ
1: ਸਿਲ ਕਿਰਿਆ ਮੈਂ ਉਤਮ ਕਿਰਿਆ
0: ਸਾਧ ਸੰਗਤ ਮਤ ਮਿਲਿਆ ਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰਿ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰਿ ਕੋ ਜਸ ਸੁਣ

Santa.

Brahmanikya Kasaranda,

0: ਬ੍ਰਹਮਗਿਆਨੀ ਕੋ ਵੱਲ ਵੱਲ ਜਾਈਏ। ਨਾਨਕ ਬ੍ਰਹਮਗਿਆਨੀ ਆ ਪਰਮੇਸ਼ਰ, ਬ੍ਰਹਮਗਿਆਨੀ ਕੇ ਸੁਖ ਮਨ ਪਾਏ,
1: ਬ੍ਰਹਮਗਿਆਨੀ ਕੋ ਸਾਦੇਸ, ਬ੍ਰਹਮਗਿਆਨੀ ਸਭ ਬੜਾ ਡਾਕਟਰ,
0: ਬ੍ਰਹਮਗਿਆਨੀ ਕੀ ਗਤ ਬ੍ਰਹਮਗਿਆਨੀ ਜਾਣੇ। ਨਾਨਕ ਬ੍ਰਹਮਗਿਆਨੀ ਕੋ ਸਦਾ ਨਮਸਕਾਰ, ਬ੍ਰਹਮਗਿਆਨੀ ਸਜੀ ਬੇਨੀ ਵਰਤਾ, ਬ੍ਰਹਮਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮਗਿਆਨੀ ਕਾ ਸਭ ਪ੍ਰਭਾਤ, ਬ੍ਰਹਮਗਿਆਨੀ ਆਪ ਨਿਰਧਾਰ,

srote. Kai purva ka vichare. Narakartika na pa

अभियान प्रसूय तीनों तुम प्रकाश

Anekdotum me paria, Yura Pavetivinichavel.

Tablak Tarbrai Desiai Gurpasa Manu

0: ਮਾਰ ਜਗਟੈ
1: ਕੇ
0: ਦੁਖਨ ਸੁਖ ਸਭ ਜਾਏ ਕੇ ਦੁਖਨ ਵਧੋਇ ਮਲੀਨਾ ਕੇ ਅਤੇ ਗੁਰ ਰਖੈ ਨਾ ਕੋਈ ਸੰਤ ਕਿਰਪਾਲ ਕਿਰਪਾ ਜੇ ਕਰੈ ਸੰਤ ਕੇ ਦੁਖਨ ਦੁਖ ਤੇ ਮੁਖ ਪਵੈ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਚਲੈ
1: ਸੰਤ
0: ਕੇ ਦੁਖਨ ਸਿੱਧੇ ਸਭ ਜਾਏ ਦੁਖੀ ਕਾ ਤਾਉ ਕੋ ਨਾਏ
1: ਸੰਤਾ
0: ਨਿੰਦਕ ਮਾਂ ਤਤਾਈ
1: ਸੰਤਾ
0: ਨਿੰਦਕ ਮਾਂ ਤਿਆਰਾ
1: ਸੰਤਾ
0: ਨਿੰਦਕ ਦਰਾ ਤੇਨ
1: ਸੰਤਾ
0: ਨਿੰਦਕ ਕੋ ਸਰਵ ਰੋਗ
1: ਸੰਤਾ
0: ਨਿੰਦਕ ਕੋ ਸਦਾ ਭਜੋਗ
1: ਸੰਤਾ ਨਿੰਦਕ ਦੁਖ ਮੈਂ ਦੁਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕੇ ਦੁਖੀ ਕੋ ਡਾਣ ਲਾਗੈ ਕਾ ਦੁਖੀ ਮਾਂ ਤਤਾਈ ਵਾਹਿਗੁਰੂ ਜੀ ਸੰਤ ਕਾ ਦੁਖੀ ਮਾਂ ਕਰ ਸੰਤ ਕਾ ਦੁਖੀ ਮਾਂ ਕਾਰੀ ਕਾ ਦੁਖੀ ਜਨਮ ਮਰੈ ਦੁਖੀ ਕੋ ਨਾ ਹੀ ਠਾਉ ਕਾ ਦੁਖੀ ਅਦਵੀ ਤੂੰ ਟੁੱਟੈ ਦੁਖੀ ਕੋ ਧਿਆਨ ਪਰਮਾਈਐ ਕਾ ਦੁਖੀ ਅੰਤਰ ਤੇ ਤੋਤਾ ਕੋ ਦੁਖੀ ਕੀ ਚੜ ਕਸ਼ਨਾਏ ਕਾ ਦੁਖੀ ਕੋ ਔਰ ਨਾ ਰੱਖਣਾ ਕਦੋ ਕੀ ਚੁਟੈ ਅਕੇਲਾ ਕਦੋ ਕੀ ਧਰਮ ਤਿਰੈ ਨਿੰਦਕਾ ਤੁਰੇ ਪਿਆ ਕਦੋ ਕੀ ਵਿਗੜ ਰੂਪ ਜਾਏ ਕਦੋ ਕੀ ਸਲਾਹ ਸਕਾਈਐ ਦੁਖੀ ਕੀ ਪੂਜਾ ਨਾਸਾ
1: ਨਿਰਾਸਾ
0: ਕਦੋ ਮਾਸਟਰ ਕੋਈ
1: ਜੈਸਾ ਪਾਵੇ ਜੈਸਾ ਕੋਈ

ਦੇ ਮੈਂ ਤੋਲ ਅਵਰ ਤਿਆਗ ਵਿਖਿਆ ਜੰਜਾਲ ਮੁਕੂ ਜਲਾ ਦਰਗੇ ਸੋਏ ਨਾਨਕ ਦਾ ਕੇ ਸਤ ਪਰਿਆਰੇ।

0: ਸਤਪਰਸਨ ਹਰ
1: ਦਰਸ਼ਨ ਸਤ ਸਤਪੇਖਨ ਹਰ
2: ਸਤ ਸਤਿਆਰ
0: ਆਪ ਸਤ ਸਤ ਸਭ ਧਾਰੀ ਸ਼ਬਦ ਸਤ ਸਤ ਪ੍ਰਭ ਭਗਤਾ
2: ਸਤ ਸਚ ਸੁਣਤਾ
0: ਪੂਜਨ ਹਰ ਕੋ ਸਤ ਸਭ ਹੋਏ
2: ਸਤ ਸਤ ਪ੍ਰਭ ਸੋਏ।

ਆਗਿਆਕਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੋ ਸੇਵ ਜਾਣੇ ਸੰਗ ਸੇਵ ਕੋ ਪ੍ਰਭ ਪਾਲਨ ਹਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਦਾਸ ਕੋ ਦੇ ਬਡੋਈ ਆਪਣੇ ਸੇਵਕੀ ਆਪਤ ਰੱਖ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਿੱਕੀ ਕੀਰੀ ਮੇ ਕਰ ਰੱਖੇ ਇਸਕਾ ਸਾਸਨਾ ਕਰਤ ਆਪ ਮਾਨਸ ਜਤਨ ਕਰਤ ਬਹੁ ਭਾਤ ਮਾਰਿਨ ਰੱਖੇ ਅਵਰ ਨ ਕੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਬਾਰੰ ਬਾਰ ਬਾਰ ਪ੍ਰਭ ਜਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਰਸ ਜੋ ਜਨ ਤਰਪ ਧਨ ਊਠ ਬੈਠ ਸੋਭਤ ਨਾਮ ਬੋਲੋ ਜਸ ਜੇ ਭਜਨ ਰਾਤ ਹਰੇ ਭਗਤ ਆਤਮ ਕੇ ਚਾਏ ਜੋ ਹੁਆ ਹੁਬਤ ਸੋ ਜਾਣੇ।

ਸਿੱਖ ਬਗਾਨ ਤੇ ਹਟੇ, ਗੁਰੂ ਕਾ ਸਿੱਖ ਬਣਭਾਗੀਏ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ, ਗੁਰੂ ਕੀ ਆਗਿਆ ਮਨ ਨੇ ਸਹੇ, ਹਰ ਨਾਮ ਦੇ ਸਤਿਆਵੇ ਤੇ ਸੇਵੇ ਕੇ ਕਾਰਜ ਰਾਸ, ਜਿਸ ਗੁਰਤ ਪ੍ਰਸਵਾਨੀ ਨਾਨਕ ਸੋ ਸੇਵਕ ਗੁਰ ਕੀ ਮਤਲੇ।

ਦ੍ਰਿਸ਼ ਵੇਖੇ ਹੋਏ ਸੰਤ ਨਾਨਕ ਜਿਸ ਭਾਵੇ ਤਦਲੇ ਮਲਾਈ ਸਤ ਪੁਰਖ ਪੂਰਨ ਵਿਵੇਕ ਅਗਮ ਗੋਚਰ ਪ੍ਰਭ ਨਿਰਵਾਨੀ ਰਾਗੀ ਕੀਮਤ ਕਿਨੇ ਨਾ ਪਾਈ ਚਰਨ ਕਮਲ ਹਿਰਦੇ ਸਿਮਰੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਅਮਰਤ ਪੀਵੇ ਅਮਰੂ ਹੋਏ ਜਾ ਕੇ ਮਨ ਪੜਦੇ ਗੁਣ ਦਾਸ ਸੱਚ ਉਪਦੇਸ਼ ਸੇਵਕ ਕੋ ਦੇ ਮਨ ਮੇ ਰੱਖੇ ਹਰ ਹਰ ਏਕ ਨਾਨਕ ਪਰਮੋ ਦੁਖ ਤਾਈ ਤੇ ਨਾਸੇ ਨਾਨਕ ਦੇ ਅਰਥ ਨਾ ਚੇ ਪਾਈ ਸਾਧੂ ਕੇ ਪੂਰਨ ਉਪਦੇਸ਼ ਸਗਲ ਬਿਆਦ ਮਨ ਦੇਖੇ ਨਸੇ ਸਾਧ ਸੰਗਤ ਨਾ ਮੁਰਾਰੀ ਸੁਨ ਨਾਨਕ ਹਰ ਹਰ ਜਸ ਕਰਨ ਬਲਾ ਫਰਜ ਸਗਲੇ ਮੋਈ ਆਪਣੀ ਕੀਮਤ ਆਪੇ ਪਾਏ ਸਾਨ ਰੰਤਰੇ ਕੋ ਸੋਏ

Yeah.

Я постараюсь вас попросить.

जिस प्रसाद सब जो उतराया जन कै संचिता है।

ਸੱਚੇ ਪਾਤਸ਼ਾਹ ਜਾ ਤੂੰ ਸੁਰਤ ਜਾਣ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ, ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜ ਵੇਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

0: ਵਾਹਿਗੁਰੂ ਜੀ ਤੈ ਜਨ ਜਾਤੋ ਜਗਤ ਰੁਪਏ ਜਾਣੀਅਤ ਬਾਸ ਰਹਿਣ ਬਾਸ ਜੋ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ਵਰ ਕੇ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖਿਅਤ ਤਾਮ ਸਿਓ ਅਪਰ ਪਰਮ ਪੁਰਖ ਸੇ ਪ੍ਰੇਮ ਲਾਗਿਓ ਬਿਨ ਭਗਵੰਤ ਰਸਨਾਈ ਓਰੇ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਤੇ ਹੇਤ ਪਾਇ ਰਿਓ ਮਿਲ ਰਾਮ ਸਿਓ ਅਪਰ ਪਰਖ ਪੁਰਖ ਸੇ ਪ੍ਰੇਮ ਲਾਗਿਓ ਬਿਨ ਭਗਵੰਤ ਰਸਨਾਈ ਓਰੇ ਕਾਮ ਸਿਓ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕੇ ਹੇਤ ਪਾਇ ਰਿਓ ਮਿਲ ਰਾਮ ਸਿਓ
1: ਵਾਹਿਗੁਰੂ ਜੀ ਅੰਤ ਨਾ ਪਾਓ ਤਦੇਵ ਸਵੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰੂ ਜੋਤਿ ਅਰਜਨ ਮਾਏ ਤਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ

0: छतर सिंहासन प्रथमी गुरु राजन को दे आयो।
1: सतयुग तै माणियो।

0: ਆਦਿ ਪੁਰਖ ਫਰਮਾਇਓ।
1: ਮਾਇਆ ਰੰਗ ਬਿਰੰਗ ਕਰਤ ਭ੍ਰਮ, ਮੋਹ ਕੈ ਕੂਪ ਗੁਬਾਰ ਪਰਿਓ ਹੈ। ਏ ਤਾ ਗਬ ਆਕਾਸ ਨ ਮਾਵਤ, ਬਿਸਟਾ ਅਸ ਕ੍ਰਿਮ ਉਦਰ ਭਰਿਓ ਹੈ। ਦੈ ਦਿਸ ਥਾਏ ਮਹਾ ਬਿਖਿਆ ਕੋ, ਪਰ ਤਨ ਛੀਨ ਅਗਿਆਨ ਹਰਿਓ ਹੈ। ਜੋਬਨ ਬੀਤ ਜਰਾ ਰੋਗ ਗ੍ਰਸਿਓ, ਜਮਦੂਤਨ ਡਨ ਮਿਰਤ ਮਰਿਓ ਹੈ। ਅਨਕ ਜੋਨ ਸੰਕਟ ਨਰਕ ਪਹੁੰਚਤ, ਸਾਸਨ ਦੁਖ ਗਰਤ ਕਰਿਓ ਹੈ। ਪ੍ਰੇਮ ਭਗਤ ਉਦਰੈ ਸੇ ਨਾਨਕ, ਕਰ ਕਿਰਪਾ ਸੰਤ ਆਪ ਕਰਿਓ ਹੈ। ਅਨਕ ਜੋਨ ਸੰਕਟ ਨਰਕ ਪੁੰਚਤ, ਸਾਸਨ ਦੁਖ ਗਰਤ ਕਰਿਓ ਹੈ। ਪ੍ਰੇਮ ਭਗਤ ਉਦਰੈ ਸੇ ਨਾਨਕ, ਕਰ ਕਿਰਪਾ ਸੰਤ

ਤੀਆ ਤੁਧ ਡਿੱਠੇ ਸੱਚੇ ਪਾਤ ਸਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂਦ ਸਾਹੋ ਜਿਸ ਪਾਸ ਬਹਿਠਿਆ ਸੋਹੀਐ

ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕਰਕੇ ਅੱਜ ਦਾ ਜੋ ਪਾਵਨ ਫੁਰਮਾਨ ਬਖਸ਼ਿਸ਼ ਕੀਤਾ ਹੈ, ਸੋਰਠ ਰਾਗ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 625 ਪਰ ਸ਼ਿਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਤਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਆਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ।

ਹੁਕਮ ਨਾ ਕਹਿਆ ਜਾਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਸਾਜ ਕਰੇ।

ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਤੀਰਥਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ ਜੇ ਜੁਗਚਾਰੇ ਅਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ

ਨਾਨਕ ਭਗਤਾ ਸਦਾ ਵਿਗਾਸ ਸੁਣੇ ਰੂਪ ਭਾਵ ਕਾ ਨਾਸ ਸੁਣੇ ਪੜ ਪੜ ਭਾਵ ਮਹਿਮਾਨ ਸੁਣੇ ਲਾਗੇ ਸਹਿਜ ਧਿਆਨ।

ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ।

ਪ੍ਰਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਨ ਜੋਰ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਪਿਤਾ ਪਸਾਓ ਏਕੋ ਕੁਆਓ ਤਿਸ ਤੇ ਹੋਏ ਲਖ ਦਰੀਆਓ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ

ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ।

ਛਤਵਾਰ ਨਾ ਜੋਗੀ ਜਾਣੇ ਰੁੱਤ ਮਾਹੁ ਨਾ ਕੋਈ ਸਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀ।

ਅੰਤ ਕਾਰਨ ਕੀਤੇ ਬਿਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ। ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੀਤੇ ਮੰਗੇ ਜੋਧ ਅਪਾਰ ਕੀਤੇ ਅਗਣਤ ਨਹੀਂ ਵਿਚਾਰ। ਕੀਤਿਆਂ ਦੁੱਖ ਭੁੱਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ। ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ। ਜਿਸਨੋ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ। ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ। ਆਖੇ ਈਸ਼ਰ ਆਖੇ ਸਿੱਧ ਆਖੇ ਹੈ ਕੀਤੇ ਕੀਤੇ ਬੁੱਧ। ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ। ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਕੀਤੇ ਰਾਗ ਪਰਿਸਿਓ ਕਹੀਨ ਕੀਤੇ ਗਾਵਨ ਹਾਰੇ। ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ। ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ। ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ। ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ। ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲਿਖੇ ਆਵਹਿ ਭਾਗ। ਏਕਾ ਮਾਈ ਜੁਗਤ ਵਿਆਈ।

0: ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ
1: ਵੇਸ਼
0: ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਏ ਤਰਾ ਹੀ ਪਤ ਪਵੜੀਆ ਚੜੀਏ ਹੋਏ ਇੱਕੀਸ ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਇਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨੇ

0: ਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸਾਹਿਬ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤਵਾ ਪ੍ਰਸਾਦ ਚਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹੀਂ ਜਹਿ
2: ਰੂਪ ਰੰਗ ਰੇਖ ਵੇਖ ਕੋ ਕਹਿ ਨ ਸਕਤ ਗੇ
1: ਅਚਲ ਮੂਰਤ ਅਨਪਉ ਪ੍ਰਕਾਸ਼ ਅੰਤੋਜ ਕਹੀ ਜੈ
2: ਕੋਟ ਇੰਦਰਾ ਸਉ ਸਮਾਨ ਗਣ ਜੈ
1: ਪਾਤ ਮਹੀਬ ਸੁਰ ਨਰ ਅਸੁਰ ਨੇਤ ਨੇਤ ਬੰਦ ਤ੍ਰਿਣ ਕਹਿ ਤ
2: ਅਵ ਸਰਨ ਨਾਮ ਕਤੇ ਗਵਨ ਕਰਮ ਨਾਮ ਬਨ ਸੁਮਤ
1: ਜੰਗ ਪ੍ਰਿਆ ਛੰਦ ਨਮਸਤੁ ਅਕਾਲੇ ਨਮਸਤੁ ਕਿਰਪਾਲੇ
2: ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਅਪੇਖੇ ਨਮਸਤੰਗ ਅਲੇਖੇ
2: ਨਮਸਤੰਗ ਕਾਇ ਨਮਸਤੰਗ ਜਾਇ
1: ਨਮਸਤੰਗ ਅਗੰਜੇ ਨਮਸਤੰਗ ਅਪੰਜੇ
2: ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਅਕਰਮੰਗ ਨਮਸਤੰਗ ਅਕਰਮੰਗ
2: ਨਮਸਤੰਗ ਨਾਮੰਗ ਨਮਸਤੰਗ ਧਾਮੰਗ
1: ਨਮਸਤੰਗ ਅਜੀਤੇ ਨਮਸਤੰਗ ਅਪੀਤੇ
2: ਨਮਸਤੰਗ ਵਾਏ ਨਮਸਤੰਗ ਡਾਏ
1: ਨਮਸਤੰਗ ਅਨੀਲੇ ਨਮਸਤੰਗ ਅਨਾਦੇ
2: ਨਮਸਤੰਗ ਚੇਤੇ ਨਮਸਤੰਗ ਗਾਦੇ
1: ਨਮਸਤੰਗ ਅਗੰਜੇ ਨਮਸਤੰਗ ਪੰਜੇ
2: ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੋ ਏਕੈ ਨਮਸਤੰਗ ਅਨੇਕੈ
2: ਨਮਸਤੰਗ ਬੂਤੇ ਨਮਸਤੰਗ ਜੂਪੇ
1: ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ
2: ਨਮਸਤੰਗ ਨਿਰਦੇਸੇ ਨਮਸਤੰਗ ਨਿਰਵੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
2: ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
1: ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ
2: ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ
2: ਨਮਸਤੰਗ ਤ੍ਰਿਮਾਨੇ ਨਮਸਤੰਗ ਨਿਦਾਨੇ
1: ਨਮਸਤੰਗ ਅਗਾਹੇ ਨਮਸਤੰਗ ਅਬਾਹੇ
2: ਨਮਸਤੰਗ ਤ੍ਰਿਮਲਗੇ ਨਮਸਤੰਗ ਸਲਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
2: ਨਮਸਤੰਗ ਰੰਗੇ ਨਮਸਤੰਗ ਭੰਗੇ
1: ਨਮਸਤੰਗ ਅਗਮੇ ਨਮਸਤ ਰਮੇ
2: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਅਜਾਤੇ ਨਮਸਤੰਗ ਅਪਾਤੇ
2: ਨਮਸਤੰਗ ਅਮਜਬੇ ਨਮਸਤ ਅਜਬੇ
1: ਅਦੇਸੰਗ ਅਦੇਸੇ ਨਮਸਤੰਗ ਅਪੇਸੇ
2: ਨਮਸਤੰਗ ਨਿਦਾਮੇ ਨਮਸਤੰਗ ਨਿਪਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
2: ਨਮੋ ਸਰਬ ਰੂਪੇ ਨਮੋ ਸਰਬ ਕੂਪੇ
1: ਨਮੋ ਸਰਬ ਖਾਪੇ ਨਮੋ ਸਰਬ ਥਾਪੇ
2: ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸਤ ਦੇਵੈ ਨਮਸਤੰਗ ਅਪੇਵੈ
2: ਨਮਸਤੰਗ ਅਜਨਮੇ ਨਮਸਤੰਗ ਸੁਬਨਮੇ
1: ਨਮੋ ਸਰਬ ਗੌਨੇ ਨਮੋ ਸਰਬ ਪੌਨੇ
2: ਨਮੋ ਸਰਬ ਰੰਗੇ ਨਮੋ ਸਰਬ ਪੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ
2: ਨਮਸਤੰਗ ਵਰਨੇ ਨਮਸਤੰਗ ਮਰਨੇ
1: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ
2: ਨਮੋ ਸਰਬ ਤੰਦੇ ਨਮੋ ਸਤਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ
2: ਨਮਸਤੰਗ ਰਹੀਮੇ ਨਮਸਤੰਗ ਕਰੀਮੇ
1: ਨਮਸਤੰਗ ਮਹੰਤੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ
2: ਨਮਸਤਸਤ ਰਾਗੇ ਨਮਸਤੰਗ ਸੁਆਗੇ
1: ਨਮੋ ਸਰਬ ਸੋਖੰ ਨਮੋ ਸਰਬ ਭੋਖੰ
2: ਨਮੋ ਸਰਬ ਕਰਤਾ ਨਮੋ ਸਰਬ ਹਰਤਾ
1: ਨਮੋ ਜੋਗ ਜੋਗੇ ਨਮੋ ਭੋਗ ਭੋਗੇ
2: ਨਮੋ ਸਰਬ ਦਿਆਲੇ ਨਮੋ ਸਰਬ ਪਾਲੇ
1: ਚਾਚਰੀ ਛੰਤਵਾ

0: ਭੁਗਤੀ ਛੰਦ ਦਾ ਪ੍ਰਸਾਦ ਕੁੱਤ ਦੇ ਪਿਆ ਚਿਰ ਦਿਸੈ ਗਿਆ ਬਿਜ ਪਿਸੈ
1: ਪਿਆ ਗੰਜ ਕਰਮੈ ਗਿਆ ਪੰਜ ਪਰਮੈ
0: ਪਿਆ ਬਿਜ ਲੋਕੈ ਗਿਆ ਤੇ ਸੁਕੈ
1: ਪਿਆ ਤੂਤ ਬਰਨੈ ਕੇ ਵਿਭੂਤ ਕਰਨੈ
0: ਰਾਜੰ ਪ੍ਰਭਾਇ ਕਤਰ ਮੁਕਤ ਜਾਇ
1: ਪਿਆ

0: ਨਰਨਾਇਕ ਹੈ ਖਲਕਾਇਕ ਹੈ
1: ਸੰਬਰ ਹੈ ਕਰੁਣਾ ਲਹਿ
0: ਰਿਪ ਨਾਇਕ ਹੈ ਸਰਪਾਇਕ ਹੈ
1: ਮੰਜਨ ਹੈ ਅਰਗੰਜਨ ਹੈ
0: ਰਿਪ ਤਾਪਨ ਹੈ ਜਪ ਜਾਪਨ ਹੈ।

0: ਰੰਜਕ ਗੁਣ ਗਜਾਨ ਕੇ ਸੁੰਦਰ ਹਿੰਸਕ ਹੀ ਹੈ ਰਾਜ ਹਜ਼ਾਰੇ।
1: ਭਵਿਕ ਭਗਵਾਨ ਕੇ ਉਪਤ ਕੋਣ ਗਣੇ ਨਹੀਂ ਜਾਤ ਵਿਚਾਰੇ।
0: ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ।

0: ਬਾਸ ਕਿਉ ਸੁਭ ਗਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ
1: ਸੁਣ ਲੈ ਜਿਨ ਪ੍ਰੇਮ ਕਿਉ ਤਿਨ ਹੀ ਪ੍ਰਭ ਪਾਇਓ
0: ਕਾਉ ਲੈ ਪਾਹਨ ਪੂਜਤ ਰਿਓ ਸਿਰ ਕਾਉ

ਜਬ ਆਕਰਤ ਕਰਤ ਹੋ ਕਬੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸੇ ਸਭ ਤਾਰੇ ਆਪ ਆਪਲੀ ਬੂਝ ਚਾਰੇ ਤੁਮ ਸਭੀ ਤੇ ਰਹਿ ਤਿਰਾਲਮ ਜਾਨਤ ਬੇਦ ਪੇਦਰ ਆਲਮ।

0: ਸਬਤ ਕਨੇਰੇ
1: ਕਹਿ ਨਾਨਕ ਸੱਚੇ ਸਾਖਿਆ ਨਾਹੀ ਕਾ ਤੇਰੇ
0: ਸਾਚਾ ਨਾਮ ਮੇਰਾ ਆਧਾਰੋ
1: ਸੱਚ ਨਾਮ ਅਦਾਵੜੇ ਚੁੱਪ ਕਰ ਸਭ ਗਵਾਈਆਂ
0: ਪਰ ਸ਼ਾਂਤ ਸੁਖ ਮਨ ਹਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ
1: ਸਦਾ ਕਿਰਪਾਨ ਕੀ ਤਕਰ ਵਿਦੋ ਜਿਸ ਤੇ ਐ ਵਡਿਆਈਆਂ
0: ਕਹਿ ਨਾਨਕ ਸੁਣੋ ਸੰਤੋ ਸਬਤ ਰੋਪਿਆਰੋ ਸੱਚਾ ਨਾਮ ਮੇਰਾ ਆਧਾਰੋ
1: ਕਸ ਪਾਕੇ ਸ਼ਦ ਵਾਜੇ ਖਲਾ ਜੇ ਕਤਾੜਿਆ
0: ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ
1: ਨਾਮ ਹਾ ਕੇ ਲਾਗੇ
0: ਕਹੇ ਨਾਨਕ ਤਹ ਸੁਖ ਹੋਆ ਤਤ ਕਰ ਅਨਹਦ ਵਾਜੇ
1: ਸਚ ਲਵਿੰਬ ਦੇਣੀ ਮਾਨੀ ਦੇਣੀ ਮਾਨੀ ਲਵੇ ਬਾਜੋ ਕਿਆ ਕਰੇ ਵਿਚਾਰਿਆ
0: ਤੁਧ ਬਾਜ ਸੰਬਤ ਕੋਈ ਨਾਹੀ ਕਿਰਪਾ

0: ਆਨੰਦ ਗੁਰਤ ਜਾਣਿਆ
1: ਜਾਣਿਆ ਆਨੰਦ ਸਦਾ ਗੁਰਤ ਕਿਰਪਾ ਕਰੇ ਪਿਆਰਿਆ
0: ਕਰਕੇ ਪੱਕੇ ਲਖਤ ਗਿਆਨ ਅੰਜਨ ਸਾੜਿਆ
1: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ
0: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰਤ ਜਾਣਿਆ
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
0: ਪਾਵੇ ਤਾਂ ਸੁਣ ਜਾਂਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਭਰਮ ਭੂਲੇ ਵੇਲੇ ਦਾ ਜਿਸ ਇੱਕ ਨਾਮ ਲਾਗ ਸਵਾਰਿਆ
0: ਕਿਰਪਾ ਸਰੀ ਮਨ ਪੈ ਨਿਮਲ ਜਿਨ੍ਹਾਂ ਪਾ ਨਾ ਪਾਵੇ
1: ਕਹਿ ਨਾਨਕ ਜਿਸਦੇ ਪਿਆ

0: ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵੇ।
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
0: ਹੈ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵੇ।
1: ਇਹੋ ਸੁਹੇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ।
0: ਇਹੋ ਤਿਨ ਕੈ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ।
1: ਇੱਕ ਫਿਰੇ ਕਨੇਰੀ ਕਰੇ ਗੱਲਾ ਗਲੀ ਕਿਨੇ ਨਾ ਪਾਇਆ।
0: ਕਹੈ ਨਾਨਕ ਸਭ ਸੁਹੇਲਾ ਸਤਿਗੁਰੂ ਸੁਣਾਇਆ।
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ।
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੰਬ ਸਮੇਤ ਸੋਸਪਰਿਤ ਸੰਗਤ ਸਭਾਇਆ।
0: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ।
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ।
1: ਮਨ ਧੋਵੋ ਸਬਦ ਲਾਗੋ ਹਰਿ ਸਿਉ ਰੋਚਿਤ ਲਾਏ।
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ।
1: ਜਿਉ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੁਏ ਹਾਰਿਆ।
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ।
1: ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬਿਤਾਲਿਆ।
0: ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
1: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ।

0: ਗੁਰੂ ਸਿੱਖ ਗੁਰ ਸੇਤੀ ਸਨਮੁਖ ਹੋਵੇ।
1: ਸਿੱਖ ਕੋਈ ਜਿਉ ਰਹੇ ਗੁਰ ਨਾਲੇ,
0: ਗੁਰ ਕੀ ਚਰਨ ਹਿਰਦੇ ਧਿਆਏ ਅੰਤਰ ਆਤਮੇ ਸਮਾਲੇ।
1: ਆਪ ਛੱਡ ਸਦਾ ਰਹੇ ਪਰਮੇ ਗੁਰਬਿਨ ਅਵਰ ਨਾ ਜਾਣੈ ਕੋਈ।
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ।
0: ਪਾਵੇ ਮੁਕਤ ਨਾ ਹੋਰਥੇ ਕੋਈ ਪੁੱਛੋ ਵਿਵੇਕਿਆ ਜਾਏ।
1: ਅਨੇਕ ਜੁਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ।
0: ਫਿਰ ਮੁਕਤ ਪਾਏ ਲਾਖ ਚਰਨੀ ਸਤਿਗੁਰੂ ਸਬਦ ਸੁਣਾਏ।
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
0: ਆਵੋ ਸਿੱਖ ਸਤਿਗੁਰ ਕੇ ਪਿਆਰੇ

0: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੇ ਆਪ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ
1: ਜਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
0: ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
1: ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇਈ ਬੁਝਾਏ
1: ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ
0: ਸਿਰਫ ਸਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ
0: ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ ਕਰੇ ਸਿਉਂ ਹੋਵੇ ਏਕ ਸਿਉਂ ਲਿਵਲਾਏ
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
1: ਸਿਮਰਤ ਸਾਸਤ੍ਰ ਗੁਣ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ
0: ਤੱਤੇ ਸਾਰ ਨਾ ਜਾਣੀ ਗੁਰਬਾਜੋ ਤੱਤੇ ਸਾਰ ਨਾ ਜਾਣੀ
1: ਗੁਣੇ ਸੰਸਾਰ ਸੁੱਤਾ ਸੁੱਤਿਆ

0: ਖੋਰ ਅੰਨ ਰਸਤਾ ਵਿਸਰੇ ਜਾਹਰ ਵਸੇ ਮਨ ਆਏ।
1: ਏ ਸਰੀਰਾ ਮੇਰਿਆ ਹਰ ਤੁਮੇ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ।
0: ਹਰ ਜੋਤ ਰਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ ਜਿੰਝੂ ਪਾਏ ਜਗ ਦਿਖਾਇਆ।
0: ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹੇ ਨਾਨਕ ਸ੍ਰਿਸ਼ਟ ਕਾ ਮੂਲ

0: ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਪੁੱਛਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਵਨ ਕੋਈ।
0: ਕਹੇ ਨਾਨਕ ਇਹ ਨੇਤਰ ਅੰਤ ਤੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ।
1: ਏ ਸ਼ਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ,
0: ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ,
1: ਜਿਤ ਸੁਣੀ ਮੰਤਨ ਹਰਿ।

ਉਪਰੰਤ ਸਲੋਕ ਮਹੱਲਾ ਨੌਵਾਂ ਜੀ ਦੀ ਬਾਣੀ ਪੜ੍ਹੀ ਗਈ, ਬੇਅੰਤ ਸ਼ਬਦ ਪੜ੍ਹੇ ਗਏ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਹਾਜ਼ਰੀਆਂ ਭਰਦਿਆਂ ਉਚਾਰਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ

ਸੰਗਤ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਰਦਾਰ ਹਰਵਿੰਦਰ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਣੀ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ

ਫਤਿਹ ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਤਰਸ ਕਰਕੇ ਅੰਮ੍ਰਿਤ ਵੇਲੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਸਾਰਿਆਂ ਨੂੰ ਨੇਮ ਅਤੇ ਪ੍ਰੇਮ ਸਤਿਗੁਰੂ ਜੀ ਬਖਸ਼ਿਸ਼ ਕਰਨ। ਆਪਣੇ ਦਰੋਂ ਘਰੋਂ ਜਿੰਨੇ ਵੀ ਬੱਚੇ ਸਤਿਗੁਰੂ ਸਾਹਿਬ ਮਹਾਰਾਜ ਜੀ ਨਿਵਾਜਦੇ ਹਨ ਅੰਮ੍ਰਿਤ ਵੇਲੇ, ਸਤਿਗੁਰੂ ਦੀ ਸਾਰਿਆਂ ਨੂੰ ਆਪਣੇ ਦਰ ਘਰ ਦਾ ਪ੍ਰੇਮ ਬਖਸ਼ਿਸ਼ ਕਰਨ। ਆਓ ਹੁਣ ਆਸਾ ਜੀ ਦੀ ਵਾਰ ਦੀ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਓ ਇਕਾਗਰਤਾ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Nikola,
1: yeah.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਅਸਾ ਵਾਲਾ ਚੌਥਾ।

ਚੁਣਾਓ ਤੁਸੀਂ ਕੁਦਰਤ ਸਾਜੀਏ ਕਰਾਸਣ ਜਿੱਥੋਂ ਚਾਹੋ ਦਾਤਾ ਕਰਤਾ ਆਪ ਤੋਂ ਤੁਸਦੇ ਵੈ ਕਰੇ ਵਸਾਓ।

ਜੇ ਆਪਣੀ ਤਨ ਦੀ ਸਤਿਗੁਰ ਪਾਇਆ ਏ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ।

0: ਜਿਨ ਸੱਚੋ ਸੱਚ ਤੇ ਆਇਆ ਕਰ ਸੁਕਿਰਤ ਧਰਮ ਕਮਾਇਆ ਅਨਪਾਣੀ ਥੋੜਾ ਖਾਇਆ
1: ਨਿਦੇਵੇ ਚੜੇ ਸਵਾਇਆ।

ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਂ ਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤਿਰਾਂਤ ਨ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫ ਸਵਾਲਿਓ।

ਪਹਿਲਾ ਸਿਮਰ ਰੁਕਸ ਰਾਏ ਰਾਂ ਅਧਿਰਕ ਅਤ ਮੁੱਚ ਹੋਏ ਜੇ ਆਵੇ ਆਸ ਕਰ ਜਾਏ ਨਿਰਾਸਿਕਿਤ ਫਲ ਫੁੱਕੇ ਫੁੱਲ ਬਕ ਬਕੈ ਕੰਮ ਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ।

ਦਾ ਦਿੱਤਾ ਖਾਵਣਾ ਜੀਏ ਸਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਮੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਚੌਂਕੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਸੰਗਤੀ ਰੂਪ ਦੇ ਵਿੱਚ ਕੀਰਤਨ ਜਸ ਕਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਮੂਹ ਅੰਮ੍ਰਿਤ ਵੇਲੇ ਤੋਂ ਹਾਜ਼ਰ ਹੋਈ ਸੰਗਤ ਨੂੰ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਾ ਆਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ ਘਰ ਵਿਖੇ 5 ਜੂਨ ਨੂੰ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਸ ਦੇ ਭੋਗ 7 ਜੂਨ ਨੂੰ ਸਵੇਰੇ 9:15 ਵਜੇ ਪਾਏ ਜਾਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ, ਜਿਸ ਦੇ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਅਤੇ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ, ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਆਪ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ ਜੀ। ਸਾਰੀਆਂ ਸੰਗਤਾਂ ਨੂੰ ਚਰਨਾਂ ਵਿੱਚ ਬੇਨਤੀ ਹੈ ਕਿ 5, 6, 7 ਦੇ ਵਿਸ਼ੇਸ਼ ਦੀਵਾਨ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਜਣਗੇ ਸਾਰੀਆਂ ਸੰਗਤਾਂ ਨੇ। ਵੈਸੇ ਤਾਂ ਆਪਾਂ 2 ਜੂਨ ਤੋਂ ਲੈ ਕੇ ਲਗਾਤਾਰ ਆਪਾਂ ਇਹ ਸਾਰਾ ਹਫ਼ਤਾ ਜਿਹੜਾ ਵਾ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਹੈ, ਪਰ ਵਿਸ਼ੇਸ਼ ਦੀਵਾਨ ਜਿਹੜੇ ਨੇ 4, 5, 6, 7 ਜਿਹੜੇ ਇਸ ਤਰੀਕਾ ਨੂੰ ਆਪਾਂ ਗੁਰੂ ਘਰ ਵਿਖੇ ਵਿਸ਼ੇਸ਼ ਦੀਵਾਨ ਸਜਣਗੇ। ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਪਾਉਣ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਘਰ ਲੰਗਰ ਤਿਆਰ ਹੈ, ਸਮੂਹ ਸੰਗਤਾਂ ਨੇ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।